ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ।

खड़ग के तै शरण तिहारी, आप हाथ दे ले हो उबारी।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਿ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ

ਸੀ ਸਜਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਭਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਿਆ ਵੈ ਚੇਤਿਆ ਮਨ ਕਾ ਸਦਕਾ ਸਰਬ ਸੁਖ ਵੈ

ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰੂਆਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਤੀਰਥ ਭਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰਬਰ ਮਾਨ ਹੋਵੇ ਪਰਵਾ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਰਸ਼ਾ ਸੰਗਤਾ ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। 24 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲਾ ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਹੋ ਰਿਹਾ ਹੈ। ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਅੱਜ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰੀਆਂ ਨੇ। ਗੁਰੂ ਸਾਹਿਬ ਜੀ ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਰੱਖਣ। ਆਓ ਗੁਰਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਸ਼੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਦੇ ਰਾਗੀ ਜਥੇਦਾਰ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਸੁਭਾਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਸਰਕਾਰ ਜੋ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ 7:30 ਵਜੇ ਤੱਕ ਗੁਰਬਾਣੀ ਦੀਆਂ ਵਿਚਾਰਾਂ, ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਅੱਜ ਦੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਜੋਤੀ ਜੋਤ ਸਮਾਏ। ਸੋ ਅੱਜ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸੋ ਆਓ ਵਿਚਾਰਾਂ ਸਰਵਣ ਕਰਦੇ ਹਾਂ। 24 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਹੈ। ਸੋ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਸਕਣ। ਸੋ ਆਓ ਗੁਰਮਤਿ ਵਿਚਾਰਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅਪੁੜ ਦਿਉਹਾੜੀ ਸਦਵਾਰ, ਜਿਨ ਮਾਨਸ ਦੀ ਦੇਵਤ ਕੀ ਕਰਤੁਨਾ ਲਗੀ ਵਾਰੋ,

ਗੁਰ ਬਿਨੋ ਘੋਰੀ ਅੰਧਾਰੋ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੀ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਸਵਾਰੀ ਸਤਸੰਗੀ ਜਨੋ ਵਡਭਾਗੀ ਹਾਂ ਜੋ ਸਤਿਗੁਰਾਂ ਨੇ ਮੇਰਾਮਤ ਕਰਦਿਆਂ ਹੋਈਆਂ ਸੰਧਿਆ ਸਮੇਂ ਸੱਜੀ ਹੋਈ ਦੀਵਾਨਾਂ ਵਿੱਚ ਸਾਨੂੰ ਦਰਸ਼ਨ ਦਾਰੀ ਕਰਨ ਦਾ ਅਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਬੋਲ ਕੀਰਤਨ ਦੇ ਦੁਆਰਾ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਉਹ ਇਸੇ ਤਰ੍ਹਾਂ ਹੀ ਕੀਰਤਨ ਦੀ ਹਾਜ਼ਰੀ ਤੋਂ ਉਪਰੰਤ ਜਿਵੇਂ ਰੋਜ਼ਾਨਾ ਹੀ ਗੁਰੂ ਇਤਿਹਾਸ ਦੇ ਨਾਲ ਸਾਂਝ ਪਾਉਂਦਿਆਂ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਾਰਾਂ ਦੇ ਵਿੱਚੋਂ ਲੜੀਵਾਰ ਪੌੜੀਆਂ ਦੀ ਵਿਆਖਿਆ ਦੇ ਨਾਲ ਜੁੜਦੇ ਹਾਂ। ਅੱਜ ਵੀ ਸਤਿਗੁਰਾਂ ਦੇ ਅਸੀਮ ਬਖਸ਼ਿਸ਼ਾਂ ਦੇ ਪਾਤਰ ਬਣਨ ਦੇ ਲਈ ਭਾਈ ਸਾਹਿਬ ਜੀ ਦੀ ਰਚਨਾ ਦੇ ਵਿੱਚੋਂ ਜੋ ਸਿਧਾਂਤ ਗੁਰਬਾਣੀ ਦੇ ਸਾਨੂੰ ਮਿਲਦੇ ਨੇ ਉਹਨਾਂ ਦੇ ਵਿਆਖਿਆ ਦੇ ਨਾਲ ਉਹਨਾਂ ਬਚਨਾਂ ਨੂੰ ਸਰਵਣ ਕਰਨ ਦੇ ਨਾਲ ਜਿਵੇਂ ਸਾਡੇ ਜੀਵਨ ਦੇ ਵਿੱਚ ਸਤਿਗੁਰਾਂ ਦੇ ਪਾਵਨ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਅੱਜ ਵੀ ਸਤਿਗੁਰਾਂ ਦੇ ਪਾਵਨ ਪਵਿੱਤਰ ਗਿਆਨ ਨੂੰ ਇਹਨਾਂ ਪਾਵਨ ਸ਼ਬਦਾਂ ਦੇ ਵਿੱਚੋਂ ਪ੍ਰਾਪਤ ਕਰਨ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ 12ਵੀਂ ਵਾਰ ਦੇ ਵਿੱਚੋਂ 19ਵੀਂ ਪੌੜੀ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ, ਜਿਸ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਡਾ ਮਾਰਗਦਰਸ਼ਨ ਕਰਨ ਵਾਲੀ ਪਰਮਾਤਮਾ ਨਾਲ ਮਿਲਾਉਣ ਵਾਲੀ ਪਰਮਾਤਮਾ ਦੀ ਜੋਤ ਸਤਿਗੁਰਾਂ ਨੂੰ ਅਤੇ ਉਹਨਾਂ ਦੇ ਮਾਰਗ ਉੱਪਰ ਚੱਲਣ ਵਾਲੇ ਗੁਰਮੁਖ ਜਨ ਗੁਰਸਿੱਖ ਦੇ ਜੀਵਨ ਨੂੰ ਧੰਨ ਧੰਨ ਕਹਿ ਕੇ ਸਤਿਕਾਰ ਦਿੰਦੇ ਨੇ ਅਤੇ ਨਾਲ ਦੱਸਦੇ ਨੇ ਕਿ ਧੰਨ ਧੰਨ ਕਿਉਂ ਕਹਿਣਾ ਹੈ, ਕਿਉਂਕਿ ਗੁਰੂ ਨੂੰ ਧੰਨ ਇਸ ਵਾਸਤੇ ਕਹਿਣਾ ਹੈ ਕਿ ਸਾਨੂੰ ਵਿਛੜਿਆਂ ਹੋਇਆਂ ਨੂੰ ਪਰਮਾਤਮਾ ਨਾਲੋਂ ਪਈ ਹੋਈ ਦੂਰੀ ਨੂੰ ਮੇਟਣ ਦੇ ਵਾਸਤੇ ਸਭ ਤੋਂ ਵੱਡੇ ਸਹਾਇਕ ਸਤਿਗੁਰੂ ਜੀ ਨੇ। ਜਿਵੇਂ ਕਿ ਅਸੀਂ ਬਾਣੀ ਦੇ ਵਿੱਚ ਬੇਅੰਤ ਪ੍ਰਮਾਣ ਸਤਿਗੁਰਾਂ ਦੀਆਂ ਅਤੇ ਗੁਰੂ ਸਾਹਿਬਾਨ ਦੀਆਂ ਉਦਾਹਰਨਾਂ ਦੇ ਵਿੱਚੋਂ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਗੁਰੂ ਸਾਹਿਬ ਜੀ ਸਾਡੇ ਮਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਿਵੇਂ ਜੋੜਦੇ ਨੇ। ਇਹ ਬੇਅੰਤ ਉਦਾਹਰਨਾਂ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੀਆਂ ਨੇ। ਆਓ ਇਹਨਾਂ ਬਚਨਾਂ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਦੇ ਬਖਸ਼ੇ ਹੋਏ ਪਾਵਨ ਬੋਲ ਗੁਰਫਤਿਹ ਦੀ ਸਾਂਝ ਕਰਕੇ ਇਹਨਾਂ ਬਚਨਾਂ ਦੇ ਨਾਲ ਜੁੜਨ ਦਾ ਉਪਰਾਲਾ ਕਰੀਏ। ਸਤਿਗੁਰੂ ਜੀ ਦੇ ਪਾਵਨ ਬੋਲ ਗੁਰਫਤਿਹ ਦੀ ਸਾਂਝ ਦੁਆਰਾ ਜਿਹੜੇ ਵੀ ਜੀਵ ਸਾਂਝ ਪਾਉਂਦੇ ਨੇ ਤਕਰੀਬਨ 2 ਵਾਰੀ ਰਸਣਾ ਤੋਂ ਵਾਹਿਗੁਰੂ ਸ਼ਬਦ ਦਾ ਉਚਾਰਨ ਹੁੰਦਾ ਹੈ ਅਤੇ 2 ਵਾਰੀ ਇਹ ਸ਼ਬਦ ਸਾਡੇ ਕੰਨ ਸੁਣ ਕੇ ਅੰਦਰ ਇਸ ਨਾਮ ਨੂੰ ਲੈ ਕੇ ਜਾਂਦੇ ਨੇ। ਇਸ ਕਰਕੇ ਪਵਿੱਤਰ ਗੁਰਫਤਿਹ ਦੀ ਸਾਂਝ ਕਰਦੇ ਹੋਏ ਇਕਾਗਰ ਚਿੱਤ ਹੋ ਕੇ ਹੱਥ ਜੋੜ ਕੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਵਿਚਾਰ ਕਰੀ ਸਾਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਧੰਨ ਧੰਨ ਸਤਿਗੁਰਾਂ ਨੂੰ ਕਿਉਂ ਕਹਿੰਦੇ ਨੇ, ਕਿਉਂਕਿ ਅਸੀਂ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਭੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਭੁੱਲਿਆਂ ਹੋਇਆਂ ਨੂੰ ਪਰਮਾਤਮਾ ਦੇ ਦਰ ਦੇ ਉੱਪਰ ਜਿਹੜੇ ਮਾਰਗ ਉਹਦੇ ਤੋਂ ਭੁੱਲਿਆਂ ਹੋਇਆਂ ਨੂੰ ਰੁਕਿਆਂ ਹੋਇਆਂ ਨੂੰ
ਸਤਿਗੁਰੂ ਜੀ ਉਸ ਮਾਰਗ ਦੇ ਉੱਪਰ ਚਲਾਉਂਦੇ ਨੇ, ਪ੍ਰੇਰਨਾ ਦਿੰਦੇ ਨੇ, ਉਸ ਰਸਤੇ ਦੀ ਜਾਣਕਾਰੀ ਦਿੰਦੇ ਨੇ, ਫਿਰ ਉਦਮ ਵੀ ਦਿੰਦੇ ਨੇ ਕਿ ਉਸ ਉਦਮ ਦੇ ਨਾਲ, ਗਿਆਨ ਦੇ ਨਾਲ ਅਸੀਂ ਉਸ ਮਾਰਗ 'ਤੇ ਚੱਲ ਕੇ ਪਰਮਾਤਮਾ ਅਕਾਲ ਪੁਰਖ ਦੇ ਨਾਲ ਸਾਡੀ ਆਤਮਾ ਦਾ ਮਿਲਾਪ ਹੁੰਦਾ ਹੈ। ਅਤੇ ਸਤਿਗੁਰੂ ਜੀ ਦੱਸਦੇ ਕਿ ਗੁਰੂ ਕਈ ਤਰੀਕਿਆਂ ਦੇ ਨਾਲ ਸਾਡੇ ਮਨ ਨੂੰ ਇਹ ਦੁਨੀਆ ਦੇ ਰਸਾਂ ਤੋਂ ਮੋੜਦੇ ਨੇ। ਆਪਾਂ ਜਦੋਂ ਇੱਕ ਗੁਰੂ ਦਾ ਸਰੂਪ ਜਦੋਂ ਇੱਕ ਪੜ੍ਹਦੇ ਹਾਂ ਪਾਵਨ ਬਾਣੀ ਦੇ ਅੰਦਰ, ਅਤੇ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਜਿਵੇਂ ਇੱਕ ਹਾਥੀ ਜਾਨਵਰ ਨੂੰ ਕਾਬੂ ਕਰਨ ਦੇ ਵਾਸਤੇ ਮਹਾਵਤ ਹੁੰਦਾ ਹੈ, ਉਹਨੂੰ ਪੀਲਕ ਵੀ ਕਿਹਾ ਹੈ, ਮਹਾਵਤ ਵੀ ਕਹਿੰਦੇ ਹਾਂ, ਜਿਹੜਾ ਆਪਣੀ ਪਕੜ ਦੇ ਵਿੱਚ ਹਾਥੀ ਨੂੰ ਰੱਖਦਾ ਹੈ, ਹਾਥੀ ਭਾਵੇਂ ਬਹੁਤ ਜਾਨਦਾਰ ਜਾਨਵਰ ਹੈ ਪਰ ਫਿਰ ਵੀ ਉਸ ਮਹਾਵਤ ਦੇ, ਉਸ ਪੀਲਕ ਦੇ ਅੰਦਰ ਜਿਹੜੀ ਉਹ ਲਿਆਕਤ ਹੁੰਦੀ ਕਿ ਉਹ ਗੁਰੂ ਉਸ ਹਾਥੀ ਨੂੰ ਜਿਹੜਾ ਪਕੜ ਦੇ ਵਿੱਚ ਰੱਖਦਾ ਹੈ, ਹਾਥੀ ਨੂੰ ਪਕੜਨ ਦੇ ਵਿੱਚ ਉਹ ਇੱਕ ਅੰਕੁਸ਼ ਦੀ ਕੁੰਡੇ ਦੀ ਜਿਹੜੀ ਉਹਨੂੰ ਲੋੜ ਜਿਹੜੀ ਹੁੰਦੀ ਹੈ ਹਾਥੀ ਨੂੰ, ਉਹ ਮਹਾਵਤ ਜਿਹੜਾ ਆਪਣੇ ਹੱਥ ਦੇ ਵਿੱਚ ਵਰਤ ਕੇ ਰੱਖ ਕੇ ਉਸ ਹਾਥੀ ਨੂੰ ਉਹ ਕੁੰਡੇ ਦੇ ਦੁਆਰਾ, ਅੰਕੁਸ਼ ਦੇ ਦੁਆਰਾ ਜਿੱਧਰ ਨੂੰ ਸਤ ਉਸ ਪੀਲਕ ਦਾ ਮਨ ਹੁੰਦਾ ਹੈ, ਹਾਥੀ ਨੂੰ ਉਹੀ ਕਿਰਿਆ ਕਰਵਾਉਂਦਾ ਹੈ। ਜੇ ਤੋਰਨਾ ਹੈ, ਬਿਠਾਉਣਾ ਹੈ, ਸੱਜੇ ਨੂੰ ਚੱਲਣਾ ਹੈ, ਖੱਬੇ ਨੂੰ ਚੱਲਣਾ ਹੈ, ਜੋ ਵੀ ਕੋਈ ਉਹ ਇਸ਼ਾਰਾ ਕਰਦਾ ਹੈ ਉਹਦੇ ਅਨੁਸਾਰ ਉਹ ਹਾਥੀ ਚੱਲਦਾ ਹੈ। ਅਤੇ ਸਤਿਗੁਰਾਂ ਨੇ ਇਹ ਉਦਾਹਰਣ ਦੇ ਕੇ ਸਾਨੂੰ ਦੱਸਿਆ, ਕਹਿਣ ਲੱਗੇ ਕਿ ਜਿਵੇਂ ਉਹ ਪੀਲਕ ਦੇ ਹੱਥ ਦੇ ਵਿੱਚ ਉਹ ਅੰਕੁਸ਼ ਹੈ, ਕੁਲਾੜੀ ਹੈ, ਉਹ ਕੁੰਡਾ ਹੈ, ਅਤੇ ਹਾਥੀ ਉਹਦੇ ਹੁਕਮ ਦੇ ਵਿੱਚ ਰਹਿੰਦਾ ਹੈ। ਅਗਰ ਜੇ ਹਾਥੀ ਉਹ ਕੁੰਡੇ ਤੋਂ ਬਾਹਰਾ ਹੋ ਜਾਵੇ, ਬਾਗੀ ਹੋ ਜਾਵੇ, ਤਾਂ ਉਹ ਸੰਸਾਰ ਨੂੰ ਉਜਾੜ ਦਿੰਦਾ ਹੈ। ਆਪਾਂ ਦੇਖਦੇ ਕਈ ਵਾਰੀ ਜਦੋਂ ਹਾਥੀ ਬਾਗੀ ਹੋ ਜਾਣ ਤਾਂ ਬੜਾ ਬੜਾ ਵੱਡਾ ਜਾਨੀ ਮਾਲੀ ਨੁਕਸਾਨ ਕਰ ਦਿੰਦੇ ਨੇ। ਇਸੇ ਤਰ੍ਹਾਂ ਹੀ ਇਹ ਉਦਾਹਰਣ ਦੇ ਕੇ ਦੱਸਿਆ ਕਿ ਸਾਡਾ ਮਨ ਵੀ ਇੱਕ ਹਾਥੀ ਦੀ ਤਰ੍ਹਾਂ ਹੈ ਅਤੇ ਸਤਿਗੁਰੂ ਜੀ ਇੱਕ ਪੀਲਕ ਦੀ ਤਰ੍ਹਾਂ, ਇੱਕ ਮਹਾਵਤ ਦੀ ਤਰ੍ਹਾਂ ਨੇ। ਅਤੇ ਜਿਹੜਾ ਕੁੰਡਾ ਮਹਾਵਤ ਦੇ ਹੱਥ ਵਿੱਚ ਹੁੰਦਾ ਹੈ ਹਾਥੀ ਨੂੰ ਕੰਟਰੋਲ ਕਰਨ ਵਾਸਤੇ, ਉਹ ਸਤਿਗੁਰੂ ਦੇ ਕੋਲ ਗਿਆਨ ਦਾ ਕੁੰਡਾ ਹੁੰਦਾ ਹੈ, ਪਰਮਾਤਮਾ ਦੀ ਬਾਣੀ ਦੇ ਗਿਆਨ ਦਾ, ਭਗਤੀ ਦੇ ਗਿਆਨ ਦਾ ਕੁੰਡਾ। ਕਿਉਂਕਿ ਇਹ ਜਦੋਂ ਗਿਆਨ ਦੇ ਕੁੰਡੇ ਨਾਲ ਮਨ ਨੂੰ ਸਤਿਗੁਰੂ ਮਹਾਵਤ ਜੀ ਜਿਵੇਂ ਵੀ ਚਲਾਉਂਦੇ, ਮਨ ਰੂਪੀ ਹਾਥੀ ਇਸ ਸੰਸਾਰ ਦੇ ਵਿੱਚ ਉਸੇ ਤਰ੍ਹਾਂ ਚੱਲਦਾ ਜਿਵੇਂ ਹਾਥੀ ਜੰਗਲਾਂ ਦੇ ਵਿੱਚ ਰਹਿੰਦੇ ਨੇ। ਅਤੇ ਬਾਣੀ ਵਿੱਚ ਇਹ ਦੱਸਿਆ ਮਨ ਰੂਪੀ ਹਾਥੀ ਵੀ ਸਰੀਰ ਰੂਪੀ ਜੰਗਲ ਦੇ ਵਿੱਚ ਰਹਿੰਦਾ ਹੈ। ਮਨ ਕੁੰਚਰ ਕਾਇਆ ਉਦਿਆਨੈ, ਕਾਇਆ ਦਾ ਭਾਵ ਹੈ ਸਰੀਰ, ਉਦਿਆਨੈ ਦਾ ਭਾਵ ਹੈ ਇਹ ਜੰਗਲ ਬੀਆਬਾਨ। ਜਿਵੇਂ ਹਾਥੀ ਹਮੇਸ਼ਾ ਜੰਗਲਾਂ ਦੇ ਵਿੱਚ ਬੀਆਬਾਨ 'ਚ ਰਹਿੰਦਾ ਹੈ, ਇਹ ਮਨ ਰੂਪੀ ਹਾਥੀ ਵੀ ਇਹ ਸਰੀਰ ਰੂਪੀ ਜੰਗਲ ਬੀਆਬਾਨ ਦੇ ਵਿੱਚ ਰਹਿੰਦਾ ਹੈ। ਅਤੇ ਇਸ ਬੀਆਬਾਨ ਦੇ ਵਿੱਚੋਂ ਜਦੋਂ ਉਹ ਆਜ਼ਾਦ ਹੁੰਦਾ ਹੈ ਤਾਂ ਉਜਾੜੇ ਦਾ ਕਾਰਨ ਬਣਦਾ ਹੈ। ਪਰ ਜਿਹੜਾ ਹਾਥੀ ਮਹਾਵਤ ਦੇ ਕੰਟਰੋਲ 'ਚ ਆ ਜਾਂਦਾ ਹੈ, ਪਕੜ ਵਿੱਚ ਆ ਜਾਂਦਾ ਹੈ, ਉਹ ਫਿਰ ਹਾਥੀ ਮਹਾਵਤ ਦੇ ਕਹਿਣ ਦੇ ਅਨੁਸਾਰ ਚੱਲਦਾ ਹੈ। ਇਸੇ ਤਰ੍ਹਾਂ ਹੀ ਸਾਨੂੰ ਵੀ ਇਹ ਸਮਝਾਇਆ, ਇਹ ਸਰੀਰ ਰੂਪੀ ਜੰਗਲ ਦੇ ਵਿੱਚ ਇਹ ਜੇ ਇਕੱਲਾ ਮਨ ਰਹੇਗਾ ਹਾਥੀ ਦੇ ਵਾਂਗ, ਇਹ ਸਰੀਰ ਰੂਪੀ ਜੰਗਲ ਨੂੰ ਬਰਬਾਦ ਕਰੇਗਾ, ਇਹ ਉਲਟੇ ਪਾਸੇ ਲੈ ਕੇ ਜਾਵੇਗਾ, ਇਹ ਵਿਕਾਰਾਂ ਵਿੱਚ ਲੈ ਕੇ ਜਾਵੇਗਾ, ਬੁਰਿਆਈਆਂ ਦੇ ਵਿੱਚ ਲੈ ਕੇ ਜਾਵੇਗਾ। ਕਿਉਂਕਿ ਉਹ ਹਾਥੀ ਦੀ ਮਰਜ਼ੀ ਹੈ ਨਾ, ਜੰਗਲ ਵਿੱਚ ਜਿਸ ਪਾਸੇ ਨੂੰ ਮਰਜ਼ੀ ਨਿਕਲ ਜਾਵੇ, ਕੋਈ ਰੋਕਣ ਵਾਲਾ, ਕੋਈ ਟੋਕਣ ਵਾਲਾ ਨਹੀਂ ਹੁੰਦਾ ਉੱਥੇ। ਉਹ ਭਾਵੇਂ ਉਹਦੀ ਮੌਤ ਦਾ ਕਾਰਨ ਬਣ ਜਾਵੇ ਅਤੇ ਭਾਵੇਂ ਉਹ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਵੇ, ਉਹ ਗੱਲ ਵੱਖਰੀ ਹੈ। ਇਸੇ ਤਰ੍ਹਾਂ ਹੀ ਜਦੋਂ ਮਨ ਦੇ ਉੱਪਰ ਵੀ ਕੰਟਰੋਲ ਨਹੀਂ ਹੈ, ਪੀਲਕ ਗੁਰੂ ਦਾ ਗਿਆਨ ਦੇ ਕੁੰਡੇ ਦੀ ਪਕੜ ਨਹੀਂ ਹੈ, ਫਿਰ ਇਹ ਮਨ ਰੂਪੀ ਹਾਥੀ ਵੀ ਸਰੀਰ ਵਿੱਚ, ਇਹ ਵੀ ਉਸ ਮਸਦੇ ਹੋਏ ਹਾਥੀ ਦੇ ਵਾਂਗ ਵਿਚਰਦਾ ਹੈ, ਕਦੀ ਨਸ਼ਿਆਂ ਦੇ ਵਿੱਚ, ਕਦੀ ਝਗੜਿਆਂ ਦੇ ਵਿੱਚ, ਕਦੀ ਪਦਾਰਥਾਂ ਦੇ ਵਿੱਚ, ਕਦੀ ਰੁਤਬਿਆਂ ਦੇ ਵਿੱਚ, ਕਦੀ ਪੰਜਾਂ ਵਿਕਾਰਾਂ ਦੇ ਅਧੀਨ। ਅਤੇ ਸਤਿਗੁਰੂ ਜੀ ਸਮਝਾਉਂਦੇ ਕਿ ਜਿਵੇਂ ਹਾਥੀ ਨੂੰ ਸੁਧਾਰਨ ਵਾਸਤੇ ਮਹਾਵਤ ਦਾ ਅਤੇ ਕੁੰਡੇ ਦਾ ਹੋਣਾ ਜ਼ਰੂਰੀ ਹੈ, ਇਸੇ ਤਰ੍ਹਾਂ ਹੀ ਮਨ ਰੂਪੀ ਹਾਥੀ ਨੂੰ ਵੀ ਸੁਧਾਰਨ ਦੇ ਵਾਸਤੇ ਪੀਲਕ ਗੁਰੂ ਅਤੇ ਗਿਆਨ ਦਾ ਕੁੰਡਾ ਹੋਣਾ ਜ਼ਰੂਰੀ ਹੈ। ਉੱਥੇ ਗੁਰੂ ਸਾਹਿਬ ਜੀ ਦੇ ਬਚਨ ਨੇ ਮਨ ਕੁੰਚਰ, ਪੀਲਕ ਗੁਰੂ, ਗਿਆਨ ਕੁੰਡਾ, ਜਹ ਖਿੰਚੈ ਤਹ ਜਾਏ,
ਕਿ ਜਿਵੇਂ ਉਹ ਕੁੰਡੇ ਦੇ ਰਾਹੀਂ ਸਿਰ ਵਿੱਚ ਖਬੋ ਕੇ ਮਹਾਵਤ ਜੈਨੂੰ ਦਿਲ ਕਰਦਾ ਹੈ, ਜੋ ਕਰਵਾਉਣਾ ਚਾਹੁੰਦਾ ਹਾਥੀ ਕੋਲੋਂ ਹਾਥੀ ਉਹ ਕਰਦਾ ਹੈ। ਇਸੇ ਤਰ੍ਹਾਂ ਜਦੋਂ ਗਿਆਨ ਦਾ ਕੁੰਡਾ ਸਤਿਗੁਰੂ ਮਹਾਵਤ ਦਾ ਇਹ ਮਨ ਰੂਪੀ ਹਾਥੀ ਦੇ ਉੱਪਰ ਹੋਵੇਗਾ ਤੇ ਫਿਰ ਇਹ ਮਨ ਜੋ ਗੁਰ ਕਹਿ ਸੋਈ ਭਲ, ਮਨ ਨੂੰ ਜੋ ਗੁਰੂ ਜੀ ਕਹਿਣਗੇ ਮਨ ਉਹਨੂੰ ਚੰਗਾ ਮੰਨੇਗਾ, ਫਿਰ ਆਪਣੇ ਮਨ ਦੀ ਨਹੀਂ ਕਰੇਗਾ ਉੱਥੇ। ਤੇ ਸਤਿਗੁਰਾਂ ਇਸੇ ਕਰਕੇ ਸਮਝਾਇਆ ਮਨ ਕੁੰਚਰ, ਮਨ ਹਾਥੀ ਹੈ, ਪੀਲਕ ਗੁਰੂ, ਗੁਰੂ ਇਹਨੂੰ ਕੰਟਰੋਲ ਕਰਨ ਵਾਲਾ ਮਹਾਵਤ ਹੈ। ਤੇ ਨਾਲ ਇਹ ਵੀ ਦੱਸਿਆ ਗਿਆਨ ਕੁੰਡਾ, ਗੁਰੂ ਜੀ ਦੇ ਕੋਲ ਕੁੰਡਾ ਕਿਹੜਾ ਹੈ ਜਿਹੜਾ ਹਾਥੀ ਨੂੰ ਕਾਬੂ ਕਰਦਾ? ਗਿਆਨ ਦਾ ਕੁੰਡਾ, ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਅਤੇ ਬਾਣੀ ਰੂਪੀ ਗਿਆਨ।

0: ਸਵਾਰਦੇ ਨੇ ਸਾਡੇ, ਅਤੇ ਦੂਜੀ ਗੱਲ ਗੁਰੂ ਤੋਂ ਬਿਨਾਂ ਇਹ ਜੀਵਨ ਸਵਾਰਿਆ ਵੀ ਨਹੀਂ ਜਾਣਾ। ਪਰਮਾਤਮਾ ਨੂੰ ਮਿਲਣ ਦਾ ਜਿਹੜਾ ਅਵਸਰ ਹੈ ਇਹਨੂੰ ਵਿਹਾਜਿਆ ਵੀ ਨਹੀਂ ਜਾਣਾ। ਅਸੀਂ ਆਸਾ ਜੀ ਦੀ ਵਾਰ ਦੇ ਵਿੱਚ ਹੀ ਬਚਨ ਪੜ੍ਹਦੇ ਹਾਂ, ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਹੀ ਜਿਨ੍ਹਾਂ ਤੋਂ ਅਸੀਂ ਬਲਹਾਰ ਜਾਣਾ, ਉਹਨਾਂ ਦੇ ਦੁਆਰਾ ਹੀ ਪਰਮਾਤਮਾ ਨੂੰ ਮਿਲਿਆ ਜਾਣਾ ਹੈ, ਉਹਨਾਂ ਤੋਂ ਸਿੱਖਿਆ ਲੈ ਕੇ ਹੀ ਅਸੀਂ ਉਸ ਵਾਹਿਗੁਰੂ ਨੂੰ ਮਿਲ ਸਕਦੇ ਹਾਂ। ਨਾ ਕੋਈ ਪਹਿਲਾਂ ਮਿਲ ਸਕਿਆ ਹੈ ਗੁਰੂ ਤੋਂ ਬਿਨਾਂ, ਨਾ ਕੋਈ ਹੁਣ ਮਿਲਿਆ ਹੈ ਅਤੇ ਨਾ ਕੋਈ ਅੱਗੇ ਮਿਲ ਸਕਦਾ ਹੈ। ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ। ਅਤੇ ਜੇ ਅਸੀਂ ਇਤਿਹਾਸ ਵਿੱਚੋਂ ਵੀ ਨਿਗਾਹ ਮਾਰ ਕੇ ਦੇਖੀਏ ਤਾਂ ਬੇਅੰਤ ਜੀਵ ਜਿਨ੍ਹਾਂ ਨੇ ਬੜੇ ਯਤਨ ਕੀਤੇ ਗੁਰੂ ਤੋਂ ਬਿਨਾਂ ਰੱਬ ਨੂੰ ਪਾਉਣ ਦੇ, ਆਖਰਕਾਰ ਫਿਰ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਏ, ਗੁਰੂ ਵਾਲੇ ਬਣੇ ਤਾਂ ਫਿਰ ਰੱਬ ਦੀ ਪ੍ਰਾਪਤੀ ਹੋਈ। ਆਪ ਜੀ ਨੇ ਸਰਵਣ ਕੀਤਾ ਕਿ ਅੱਜ ਸਾਡੇ ਪ੍ਰਥਮ ਗੁਰੂ ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਵੀ, ਆਪਾਂ ਉਹ ਵੀ ਇਤਿਹਾਸ ਨਾਲ ਲੈ ਕੇ ਚੱਲਦੇ ਹਾਂ। ਕਿਉਂਕਿ ਅੱਜ ਗੁਰੂ ਦੀ ਗੱਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਹੈ ਅਤੇ ਅੱਜ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਹੁਣ ਜਦੋਂ ਗੁਰੂ ਇਤਿਹਾਸ ਅਸੀਂ ਪੜ੍ਹਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਭਾਈ ਲਹਿਣਾ ਜੀ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਅਸੀਂ ਗੁਰਤਾ ਗੱਦੀ ਪੁਰਬ ਮਨਾਇਆ। ਹੁਣ ਭਾਈ ਲਹਿਣਾ ਜੀ ਦਾ ਜੀਵਨ ਆਪਾਂ ਦੇਖੀਏ ਤਾਂ ਉਹਨਾਂ ਦੇ ਪਿਤਾ ਦਾ ਨਾਮ ਹੈ ਬਾਬਾ ਫੇਰੂ ਮੱਲ ਜੀ, ਅਤੇ ਬਾਬਾ ਫੇਰੂ ਮੱਲ ਜੀ ਸੁਭਾਅ ਦੇ ਆਪਣੇ ਖਾਨਦਾਨ ਵਡੇਰਿਆਂ ਦੀ ਰੀਤ ਦੇ ਮੁਤਾਬਿਕ ਕਾਂਗੜੇ ਦੇ ਵਿੱਚ ਪਹਾੜਾਂ ਵਿੱਚ ਜਾਂਦੇ ਨੇ ਹਰ ਸਾਲ ਸੰਗ ਲੈ ਕੇ ਦੇਵੀ ਦਰਸ਼ਨਾਂ ਨੂੰ। ਫਿਰ ਕੁਝ ਸਮੇਂ ਬਾਅਦ ਬਿਮਾਰ ਰਹਿਣ ਲੱਗ ਪੈਂਦੇ, ਸਰੀਰ ਢਿੱਲਾ ਮੱਠਾ ਰਹਿਣ ਲੱਗ ਪੈਂਦਾ ਹੈ। ਫਿਰ ਉਹ ਜਿਹੜਾ ਸੰਗ ਸੀ ਨਾ, ਉਹਨਾਂ ਸਾਰਿਆਂ ਨੇ ਸਲਾਹ ਕੀਤੀ ਕਿ ਇਸ ਸੰਗ ਦਾ ਆਗੂ ਹੁਣ ਇਹਨਾਂ ਦੇ ਪੁੱਤਰ ਭਾਈ ਲਹਿਣਾ ਜੀ ਨੂੰ ਬਣਾਇਆ ਜਾਵੇ। ਭਾਈ ਲਹਿਣਾ ਜੀ ਕਈ ਸਾਲ ਜਿਹੜੇ ਉਹ ਸੰਗ ਦੀ ਅਗਵਾਈ ਕਰਦੇ ਆ ਹੋਏ ਆ, ਹਰ ਸਾਲ ਕਾਂਗੜੇ ਦੀ ਧਰਤੀ 'ਤੇ ਉਹ ਜਾਂਦੇ ਨੇ ਦੇਵੀ ਦਰਸ਼ਨਾਂ ਨੂੰ, ਆਪਣੀ ਸਮਝ ਦੇ ਮੁਤਾਬਿਕ ਧਰਮ ਕਰਮ ਪੂਰਾ ਨੇਮ ਨਿਭਾਉਂਦੇ ਨੇ। ਪਰ ਜਿਹੜਾ ਗੁਰੂ ਦੇ ਦੁਆਰਾ ਪਰਮਾਤਮਾ ਦੇ ਨਾਮ ਦਾ ਮਿਲਾਪ ਹੋਣਾ ਸੀ, ਉਹ ਕਣੀ ਅਜੇ ਪ੍ਰਾਪਤ ਨਹੀਂ ਸੀ ਹੋਈ। ਫਿਰ ਵਿਚਰਦਿਆਂ ਇੱਕ ਦਿਨ ਭਾਈ ਜੋਧ ਜੀ ਦੇ ਕੋਲੋਂ ਜਦੋਂ ਬਾਣੀ ਸੁਣਦੇ ਨੇ, ਇਤਿਹਾਸ ਨੇ ਲਿਖਿਆ ਹੈ ਕਿ ਉਹ ਆਸਾ ਜੀ ਦੀ ਵਾਰ ਦੀ 21 ਨੰਬਰ ਪੌੜੀ ਦਾ ਬਹੁਤੇ ਵਿਦਵਾਨ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਬੋਲ ਭਾਈ ਜੋਧ ਜੀ ਦੇ ਕੋਲੋਂ ਸੁਣੇ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਰਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਐ, ਸਾਹਿਬ ਨਾਲ ਨਾ ਹਾਰੀਏ ਜੇ ਵੇਹਾ ਪਾਸਾ ਢਾਲੀਏ ਕਿਸ਼ਲਾਹੇ ਉੱਪਰ ਘਾਲੀਏ। ਕਿ ਫਿਰ ਉਸ ਪੌੜੀ ਦਾ ਜਦੋਂ ਜਾਪ ਸਰਵਣ ਕੀਤਾ ਅਤੇ ਫਿਰ ਉਸ ਵੇਲੇ ਭਾਈ ਜੋਧ ਜੀ ਨੂੰ ਪੁੱਛਦੇ ਨੇ ਭਾਈ ਲਹਿਣਾ ਜੀ, ਸੁਣਦਿਆਂ ਸਾਰ ਹੀ ਅੰਦਰ ਇੱਕ ਖਿੱਚ ਪੈ ਗਈ ਕਿ ਜਦੋਂ ਕਹਿਣ ਜੋ ਸਾਹਿਬ ਨਾਲ ਨਾ ਹਾਰੀਏ ਅਤੇ ਵੇਹਾ ਪਾਸਾ ਢਾਲੀਏ, ਉਹ ਜਦੋਂ ਇਹ ਸਾਰੀ ਪੌੜੀ ਨੂੰ ਸੁਣਿਆ ਵੀ ਇਹਦੇ ਵਿੱਚ ਦੱਸਿਆ ਏ ਕਿ ਜਿਹੜਾ ਵੀ ਇਸ ਸੰਸਾਰ ਵਿੱਚ ਜਿਹੋ ਜਿਹੀ ਘਾਲ ਕਰਦਾ ਏ, ਕਮਾਈ ਕਰਦਾ, ਉਹੋ ਜਿਹਾ ਉਹਨੂੰ ਭੋਗਣਾ ਪੈਂਦਾ ਏ। ਹੋਰ ਵੀ ਬੇਅੰਤ ਬਚਨ ਜਦੋਂ ਸੁਣੇ ਨੇ ਅਤੇ ਅੰਦਰ ਖਿੱਚ ਪੈ ਗਈ ਕਿ ਇਹ ਬੋਲ ਸਾਨੂੰ ਉਸ ਪਰਮਾਤਮਾ ਤੱਕ ਲਿਜਾ ਸਕਦੇ ਨੇ, ਇਹਦੇ ਵਿੱਚ ਜਿਹੜਾ ਇੰਨਾ ਰਸ ਹੈ, ਆਨੰਦ ਹੈ, ਖਿੱਚ ਹੈ। ਫਿਰ ਪੁੱਛਦੇ ਨੇ ਇਹ ਬੋਲ ਹੈ ਕਿਹਦੇ ਨੇ। ਉਸ ਵੇਲੇ ਭਾਈ ਜੋਧ ਜੀ ਨੇ ਦੱਸਿਆ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਹੈ। ਮਨ ਦੇ ਵਿੱਚ ਵਿਚਾਰ ਆਈ ਕਿ ਸਮਾਂ ਲੱਗਾ ਅਤੇ ਜ਼ਰੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦੀਦਾਰ ਕਰਨੇ ਨੇ। ਹੋਰ ਵੀ ਇੱਕ ਦੋ ਗੁਰੂ ਕੇ ਸਿੱਖਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਦਾ ਮਿਲਾਪ ਭਾਈ ਲਹਿਣਾ ਜੀ ਦੇ ਨਾਲ ਹੁੰਦਾ ਹੈ ਅਤੇ ਮਨ ਵਿੱਚ ਹੋਰ ਵਿਸ਼ਵਾਸ ਪੱਕਦਾ ਹੈ ਕਿ ਜਿਵੇਂ ਇਹ ਰੱਬ ਦੇ ਪਿਆਰੇ ਆ, ਗੁਰੂ ਦੇ ਸਿੱਖਾਂ ਦਾ ਜੀਵਨ ਉੱਚਾ ਹੋ ਗਿਆ, ਰੱਬ ਦੇ ਨੇੜੇ ਹੋ ਗਏ ਨੇ, ਇਹ ਰਸਤਾ ਹੀ ਲੱਗਦਾ ਹੈ ਕਿ ਮੈਨੂੰ ਉਸ ਮਾਰਗ ਦੇ ਉੱਪਰ ਚੱਲਣ ਵਾਸਤੇ ਉਸ ਗੁਰੂ ਦੇ ਗਿਆਨ ਦੇ ਦੁਆਰਾ ਪਰਮਾਤਮਾ ਤੱਕ ਮੈਂ ਪਹੁੰਚ ਸਕਦਾ ਹਾਂ। ਮੇਰੇ ਅੰਦਰ ਵੀ ਇਹ ਜਗਿਆਸਾ ਜਿਹੜੀ ਉਹਦੀ ਪੂਰਤੀ ਇਸੇ ਹੀ ਬਾਣੀ ਦੇ ਰਚਨਾਰੇ ਦੇ ਘਰ ਦੇ ਵਿੱਚੋਂ ਹੀ ਹੋਵੇਗੀ। ਇਹ ਮਨ ਦੇ ਵਿੱਚ ਵਲਵਲੇ ਲੈ ਕੇ ਕੁਝ ਸਮਾਂ ਬਤੀਤ ਕਰਦੇ ਨੇ, ਫਿਰ ਜਦੋਂ ਕਰਤਾਰਪੁਰ ਸਾਹਿਬ ਦੇ ਲਾਗੋਂ ਦੀ ਲੰਘਦਿਆਂ ਦੇਵੀ ਦਰਸ਼ਨਾਂ ਨੂੰ ਜਾਂਦੇ ਨੇ, ਉਹਨਾਂ ਸਮਿਆਂ ਦੇ ਮੁਤਾਬਕ ਰਸਤਾ ਜਿਹੜਾ ਸੀ ਉਹ ਕਰਤਾਰਪੁਰ ਸਾਹਿਬ ਦੇ ਲਾਗੋਂ ਦੀ ਗੁਜ਼ਰਦਾ ਹੈ, ਅਤੇ ਨਾਲ ਦੇ ਸੰਗ ਨੂੰ ਕਹਿ ਦਿੱਤਾ ਤੁਸੀਂ ਇੱਥੇ ਰੁਕੋ, ਜਿੰਨੇ ਸਾਥੀ ਨੇ ਮੈਨੂੰ ਇੱਕ ਜ਼ਰੂਰੀ ਕਾਰਜ ਹੈ, ਮੈਂ ਹੁਣੇ ਕਰਕੇ ਆਉਣਾ। ਘੋੜੀ 'ਤੇ ਸਵਾਰ ਹੋ ਕੇ ਜਾਂਦੇ ਨੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਜਦੋਂ ਪਹੁੰਚਦੇ ਨੇ, ਅਤੇ ਫਿਰ ਉਹ ਜਿਹੜੀ ਖਿੱਚ ਸੀ ਬਾਣੀ ਦੇ ਰਾਹੀਂ ਸੁਣੀ ਸੀ ਨਾ ਭਾਈ ਜੋਧ ਦੇ ਕੋਲੋਂ, ਖਿੱਚ ਜਿਹੜੀ ਅੰਦਰ ਪੈਦਾ ਹੋਈ ਸੀ ਗੁਰੂ ਮਿਲਾਪ ਦੀ, ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦੀਦਾਰ ਕੀਤੇ ਅਤੇ ਬਿਲਕੁਲ ਉਹ ਖਿੱਚ ਜਿਹੜੀ ਬਣ ਗਈ, ਹੁਣ ਉਹਨਾਂ ਚਰਨਾਂ ਤੋਂ ਦੂਰ ਹੋਣ ਨੂੰ ਮਨ ਨੇ ਕੀਤਾ। ਗੁਰੂ ਜੀ ਦੇ ਦੀਦਾਰ ਕਰਕੇ ਆਏ ਨੇ, ਆ ਕੇ ਆਪਣੇ ਸਾਥੀਆਂ ਨੂੰ ਕਹਿ ਦਿੱਤਾ, ਜਦੋਂ ਕਹਿੰਦੇ ਚਲੋ ਚੱਲੀਏ, ਕਹਿਣ ਲੱਗੇ ਵੀ ਤੁਸੀਂ ਜਾਓ, ਹੁਣ ਮੇਰਾ ਟਿਕਾਣਾ ਜਿਹੜੀ ਮੇਰੀ ਮੰਜ਼ਿਲ ਸੀ ਉਹ ਮੈਨੂੰ ਮਿਲ ਗਈ, ਹੁਣ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ, ਹੁਣ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸੇਵਕ ਹੋ ਕੇ ਹੀ ਇੱਥੇ ਜ਼ਿੰਦਗੀ ਬਤੀਤ ਕਰਾਂਗਾ। ਫਿਰ ਉਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਰਹੇ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਖਡੂਰ ਸਾਹਿਬ ਦੀ ਧਰਤੀ 'ਤੇ ਗਏ ਨੇ ਗੁਰੂ ਆਗਿਆ ਲੈ ਕੇ, ਅਤੇ ਫਿਰ ਉੱਥੋਂ ਆਪਣੇ ਪਰਿਵਾਰ ਨੂੰ ਸਾਰਾ ਕੰਮ ਕਾਜ ਜਿਹੜਾ ਸੀ ਸੰਭਾਲ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ। ਕਿਉਂਕਿ ਇਹ ਬਚਨ ਮੈਂ ਇਸ ਕਰਕੇ ਸਾਂਝੇ ਕਰ ਰਿਹਾ, ਭਾਈ ਗੁਰਦਾਸ ਜੀ ਨੇ ਗੁਰੂ ਅਤੇ ਗੁਰੂ ਦੇ ਸਿੱਖ ਦੋਨਾਂ ਨੂੰ ਧੰਨ ਕਿਹਾ ਹੈ, ਦੋਨਾਂ ਦੀ ਕਮਾਈ ਦਾ ਪਵਿੱਤਰ ਧਿਆਨ ਧਰ ਕੇ ਭਾਈ ਗੁਰਦਾਸ ਜੀ ਨੇ ਇਹ ਪੌੜੀ ਦੇ ਵਿੱਚ ਲਿਖਿਆ ਹੈ। ਅਤੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਨੇ ਜਗਤ ਨੂੰ ਤਾਰਿਆ, ਜਿਨ੍ਹਾਂ ਦਾ ਪ੍ਰਕਾਸ਼ 1479 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੁੰਦਾ ਹੈ, ਅਤੇ ਜ਼ਿੰਦਗੀ ਦੇ ਤਕਰੀਬਨ 70 ਕੁ ਸਾਲ ਦਾ ਸਮਾਂ ਜਿਹੜਾ ਹੈ ਉਹ ਸੰਸਾਰ ਦੇ ਅੰਦਰ ਸੰਸਾਰ ਦੀ ਕਲਿਆਣਤਾ ਹਿੱਤ ਬਤੀਤ ਕੀਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਇੱਕ ਸਵਾਸ ਤੋਂ ਲੈ ਕੇ ਆਖਰੀ ਸਵਾਸ ਤੱਕ ਉਹਨਾਂ ਨੇ ਸੰਸਾਰ ਦਾ ਭਲਾ ਕੀਤਾ। ਹੁਣ ਅਸੀਂ ਸੋਚਾਂਗੇ ਵੀ ਪਹਿਲਾ ਸਵਾਸ ਜਿਹੜਾ ਲਿਆ ਉਦੋਂ ਕਿਹਦੀ ਕਲਿਆਣਤਾ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ, ਕਿਹੜੇ ਜੀਵ ਦਾ ਉਧਾਰ ਹੋਇਆ। ਸਾਡੇ ਸਾਰੇ ਲਗਭਗ ਗ੍ਰੰਥਾਕਾਰਾਂ ਨੇ ਇਹ ਗੱਲ ਕੀਤੀ ਹੈ ਕਿ ਪਹਿਲੇ ਸਵਾਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਦੇ ਜੀਵਾਂ ਦਾ ਉਧਾਰ ਕੀਤਾ, ਅਤੇ ਸਭ ਤੋਂ ਪਹਿਲਾ ਉਧਾਰ ਹੋਇਆ ਦੌਲਤਾਂ ਦਾਈ ਦਾ, ਕਿ ਉਹਨਾਂ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਬੱਚਿਆਂ ਦਾ ਜਨਮ ਹੋਣਾ, ਅਤੇ ਜਿਹੜੀਆਂ ਦਾਈਆਂ ਸੀ ਉਹੀ ਬੱਚਿਆਂ ਨੂੰ ਸੰਭਾਲਦੀਆਂ ਨੇ, ਅਤੇ ਪਹਿਲਾ ਦੀਦਾਰ ਜਿਹੜਾ ਸੀ ਉਹ ਦੌਲਤਾਂ ਦਾਈ ਨੂੰ ਹੁੰਦਾ ਹੈ। ਸਾਖੀ ਵੀ ਆਉਂਦੀ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਦੌਲਤਾਂ ਦਾਈ ਨੇ ਆ ਕੇ ਮਹਿਤਾ ਕਾਲੂ ਜੀ ਨੂੰ ਇਹ ਗੱਲ ਵੀ ਕਹੀ ਸੀ, ਕਾਲੂ ਜੀ ਮੇਰਾ ਨਾਮ ਦੌਲਤਾਂ ਜ਼ਰੂਰ ਰੱਖਿਆ ਮੇਰੇ ਘਰਦਿਆਂ ਨੇ, ਅਤੇ ਮੇਰਾ ਪੇਸ਼ਾ ਜਿਹੜਾ ਉਹ ਦਾਈ ਪੁਣੇ ਦਾ ਹੈ, ਅਤੇ ਆਪ ਜੀ ਜਾਣਦੇ ਹੋ ਇਸ ਕੰਮ ਦੇ ਬਦਲੇ ਮੈਨੂੰ ਥੋੜ੍ਹੇ ਜਿਹੇ ਅਨਾਜ, ਥੋੜ੍ਹੇ ਜਿਹੇ ਕੱਪੜੇ, ਥੋੜ੍ਹਾ ਜਿਹਾ ਪੈਸਾ ਮਿਲਦਾ ਹੈ, ਬਹੁਤੀ ਦੌਲਤ ਮੈਂ ਜ਼ਿੰਦਗੀ 'ਚ ਵੇਖੀ ਨਹੀਂ ਹੈ, ਬੜੀ ਗਰੀਬੀ ਦੀ ਰੇਖਾ ਦੇ ਵਿੱਚ ਮੈਂ ਪਲੀ ਹਾਂ, ਵੱਡੀ ਹੋਈ ਹੈ, ਅਤੇ ਤੁਹਾਡਾ ਘਰ ਪਟਵਾਰੀਆਂ ਦਾ ਘਰ ਹੈ, ਅਤੇ ਮੈਂ ਖੁਦਾ ਦੇ ਅੱਗੇ ਅਰਦਾਸ ਕਰਦੀ ਵੀ ਇਸ ਵਾਰ ਤੁਹਾਡੇ ਜਿਵੇਂ ਪਹਿਲਾਂ ਲੜਕੀ ਹੁਣ ਲੜਕਾ ਹੋਵੇ, ਅਤੇ ਦਿਲ ਖੋਲ੍ਹ ਕੇ ਦੌਲਤ ਦੇਣੀ, ਕਿਉਂਕਿ ਉਹਦਾ ਵਿਚਾਰੀ ਦਾ ਆਪਣਾ ਸਵਾਰਥ ਸੀ ਵੀ ਜੇ ਲੜਕਾ ਹੋਵੇਗਾ ਤਾਂ ਦੌਲਤ ਜ਼ਿਆਦਾ ਮਿਲੇਗੀ ਮੈਨੂੰ। ਮਹਿਤਾ ਕਾਲੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਦੌਲਤਾਂ ਸਮਾਂ ਆ ਲੈਣ ਦਿਓ, ਤੁਹਾਡੇ ਮਨ ਭਾਉਂਦਾ, ਤੁਹਾਡੀ ਮੰਗ ਦੇ ਮੁਤਾਬਕ ਤੁਹਾਨੂੰ ਜਿਹੜਾ ਇੱਥੋਂ ਖੁਸ਼ੀਆਂ ਮਿਲਣਗੀਆਂ। ਹੁਣ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੁੰਦਾ ਹੈ, ਅਤੇ ਕਵੀ ਸੰਤੋਖ ਸਿੰਘ ਜੀ ਦੇਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੂੰ ਜਦੋਂ ਲੋਕ ਵਧਾਈਆਂ ਦੇਣ ਵਾਸਤੇ ਆਏ, ਦਿਲ ਖੋਲ੍ਹ ਕੇ ਦੌਲਤਾਂ ਵੰਡੀਆਂ ਮਹਿਤਾ ਕਲਿਆਣ ਦਾਸ ਜੀ ਨੇ। ਹੁਣ ਜਦੋਂ ਕੁਝ ਸਮੇਂ ਬਾਅਦ ਦੌਲਤਾਂ ਦਾਈ ਵੀ ਬਾਹਰ ਆਉਂਦੇ ਨੇ ਕਮਰੇ ਤੋਂ ਵਿਦਾ ਲਹਾਉਣ ਵਾਸਤੇ, ਮਹਿਤਾ ਕਾਲੂ ਜੀ ਕੋਲੋਂ ਆਗਿਆ ਲੈਣ ਵਾਸਤੇ ਕਿ ਚੰਗਾ ਜੀ ਹੁਣ ਅਸੀਂ ਚੱਲਦੇ ਹਾਂ, ਅਤੇ ਉਹ ਗੱਲ ਦਾ ਮਹਿਤਾ ਕਲਿਆਣ ਦਾਸ ਜੀ ਦੇ ਮਨ ਵਿੱਚ ਗੱਲ ਦਾ ਉਹ ਜ਼ਿਕਰ ਜਿਹੜਾ ਸੀ ਹੈ ਸੀ ਕਿ ਇਹਦੀ ਮੰਗ ਕੀ ਹੈ। ਉਸ ਵੇਲੇ ਥਾਲ ਦੇ ਵਿੱਚ ਬਹੁਤ ਸਾਰੀ ਦੌਲਤ ਲਿਆ ਕੇ ਨੌਕਰ ਨੇ ਜਦੋਂ ਮਹਿਤਾ ਕਲਿਆਣ ਦਾਸ ਦੇ ਹੱਥ ਵਿੱਚ ਰੱਖੀ, ਉਹਨਾਂ ਦੌਲਤਾਦਾਈ ਨੂੰ ਸਪੁਰਦ ਕੀਤੀ। ਉਹ ਦੌਲਤ ਦੇਖ ਕੇ ਉਹਨਾਂ ਥਾਲ ਪਿੱਛੇ ਕਰ ਦਿੱਤਾ, ਕਹਿਣ ਲੱਗੇ ਦੀ ਲੋੜ ਨਹੀਂ ਹੈ। ਮਹਿਤਾ ਕਾਲੂ ਜੀ ਸੋਚਣ ਲੱਗੇ ਸ਼ਾਇਦ ਦੌਲਤਾ ਜੀ ਨਾਰਾਜ਼ ਹੋ ਗਏ ਨੇ। ਕਹਿਣ ਲੱਗੇ ਦੌਲਤਾਂ ਅੱਜ ਖੁਸ਼ੀਆਂ ਦਾ ਦਿਨ ਹੈ, ਨਾਰਾਜ਼ ਨਹੀਂ ਹੋਣਾ। ਜੇ ਦੌਲਤ ਘੱਟ ਹੈ ਬੋਲ ਦਿਓ, ਅਸੀਂ ਹੋਰ ਤੈਨੂੰ ਦੌਲਤ ਦੇ ਦੇਵਾਂਗੇ। ਕਹਿਣ ਲੱਗੇ ਨਹੀਂ ਜੀ, ਅੱਜ ਮੈਨੂੰ ਇਹ ਦੌਲਤ ਦੀ ਲੋੜ ਨਹੀਂ ਹੈ। ਕਹਿਣ ਲੱਗੇ ਇਹ ਕਮਾਲ ਦੀ ਗੱਲ ਹੈ, ਕੁਝ ਦਿਨ ਪਹਿਲਾਂ ਤੁਸੀਂ ਕਹਿ ਰਹੇ ਸੀ ਕੰਜੂਸੀ ਨਾ ਕਰਿਓ, ਹੱਥ ਘੁੱਟ ਕੇ ਨਾ ਰੱਖਿਓ, ਖੁੱਲ੍ਹੀ ਦੌਲਤ ਦਿਓ ਮੈਨੂੰ। ਅੱਜ ਜੇ ਅਸੀਂ ਦੌਲਤ ਦੇ ਰਹੇ ਅਤੇ ਅੱਜ ਕਹਿ ਰਹੇ ਮੈਂ ਦੌਲਤ ਲੈਣੀ ਨਹੀਂ। ਅਤੇ ਮਹਿਤਾ ਕਲਿਆਣ ਦਾਸ ਜੀ ਨੂੰ ਪਿਤਾ ਨੂੰ ਕਹਿਣ ਲੱਗੇ ਨੇ ਦੌਲਤਾਂ ਜੀ, ਕਹਿੰਦੇ ਕਾਲੂ ਜੀ ਜਿਹੜੀ ਦੌਲਤ ਮੈਂ ਲੈਣੀ ਸੀ, ਜਿੰਨੀ ਲੈਣੀ ਸੀ ਉਹ ਮਿਲ ਗਈ ਹੈ। ਹੈਰਾਨ ਹੋਏ ਕਿ ਸਾਰਿਆਂ ਨੂੰ ਤਾਂ ਵਧਾਈਆਂ ਮੈਂ ਦੇ ਰਿਹਾ, ਲੋਕ ਮੈਨੂੰ ਵਧਾਈਆਂ ਦੇ ਰਹੇ ਨੇ, ਧਨ ਵਸਤਰ ਸਾਰਾ ਕੁਝ ਤਾਂ ਮੈਂ ਹੀ ਦੇ ਰਿਹਾ, ਮੇਰੇ ਤੋਂ ਇਲਾਵਾ ਕਿਹੜੇ ਘਰ ਦੇ ਮੈਂਬਰ ਨੇ ਇੰਨੀ ਦੌਲਤ ਦੇ ਦਿੱਤੀ ਕਿ ਅੱਜ ਆਹ ਦੌਲਤ ਥੋੜ੍ਹੀ ਲੱਗਣ ਲੱਗ ਪਈ। ਉਸ ਵੇਲੇ ਫਿਰ ਉਸ ਦੌਲਤਾਂ ਨੇ ਕਿਹਾ ਸੀ, ਕਹਿੰਦੇ ਤੇਰੇ ਪੁੱਤਰ ਨੇ ਉਹ ਦੌਲਤ ਦੇ ਦਿੱਤੀ ਹੈ ਮੈਨੂੰ, ਜਿਹੜੀ ਦੌਲਤ ਦੀ ਮੈਨੂੰ ਜ਼ਰੂਰਤ ਸੀ। ਮੈਂ ਦੁਨੀਆਂ ਵਿੱਚ ਨਾ ਦੌਲਤਾਂ ਸੀ, ਧਨ ਦੌਲਤ ਦੇ ਅੰਦਰ ਜਗਿਆਸਾ ਸੀ, ਮੈਂ ਮੰਗੀ ਵੀ ਸੀ, ਪਰ ਅੱਜ ਜਿਹੜੇ ਤੁਹਾਡੇ ਪੁੱਤਰ ਦੇ ਦੀਦਾਰ ਕਰਕੇ ਮੈਨੂੰ ਦੌਲਤ ਮਿਲ ਗਈ ਹੈ ਨਾ, ਇਹ ਦੌਲਤ ਆਹ ਦੌਲਤ ਜਿਹੜੀ ਹੁਣ ਉਹਦੇ ਮੁਕਾਬਲੇ ਕੁਝ ਨਹੀਂ ਰਹਿ ਗਈ। ਕਹਿਣ ਲੱਗੇ ਦੌਲਤਾਂ ਨੂੰ ਗੱਲ ਖੁੱਲ੍ਹ ਕੇ ਦੱਸ, ਦੌਲਤ ਕਿਹੜੀ ਮਿਲੀ ਹੈ? ਉਸ ਵੇਲੇ ਦੌਲਤਾਂ ਨੇ ਕਿਹਾ, ਇਹ ਕਹਿੰਦੇ ਕਾਲੂ ਜੀ ਮੈਂ ਇਸ ਜ਼ਿੰਦਗੀ ਦੇ ਵਿੱਚ ਇਹਨਾਂ ਹੱਥਾਂ ਦੇ ਵਿੱਚ ਹਜ਼ਾਰਾਂ ਬੱਚਿਆਂ ਦਾ ਜਨਮ ਹੋਇਆ, ਅਤੇ ਜਦੋਂ ਮੇਰੇ ਹੱਥਾਂ 'ਚ ਬੱਚੇ ਆਉਂਦੇ ਨੇ ਜਨਮ ਸਮੇਂ, ਕਿਉਂਕਿ ਸਭ ਤੋਂ ਪਹਿਲਾਂ ਬੱਚਾ ਡਾਕਟਰ ਦੇ ਦਾਈ ਦੇ ਹੱਥ ਦੇ ਵਿੱਚ ਹੀ ਜਾਂਦਾ ਹੈ, ਅਤੇ ਕਹਿਣ ਲੱਗੀ ਕਿ ਹਜ਼ਾਰਾਂ ਬੱਚੇ ਮੇਰੇ ਹੱਥ ਵਿੱਚ ਖੇਡੇ ਨੇ ਜਦੋਂ ਜਨਮ ਹੋਇਆ, ਪਰ ਜਿਹੋ ਜਿਹਾ ਬੱਚਾ ਖੁਦਾ ਨੇ ਤੁਹਾਨੂੰ ਦਿੱਤਾ ਇਹੋ ਜਿਹਾ ਬੱਚਾ ਮੈਂ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ। ਉਹ ਬੱਚਾ ਨਹੀਂ, ਬਾਲਕ ਨਹੀਂ ਹੈ, ਜੇ ਮੈਂ ਕਹਾਂ ਕਾਲੂ ਜੀ ਉਹ ਸਾਕਸ਼ਾਤ ਭਗਵਾਨ ਰੂਪ ਧਾਰਨ ਕਰਕੇ ਆ ਗਏ ਤੁਹਾਡੇ ਪੁੱਤਰ ਦੇ ਰੂਪ ਵਿੱਚ, ਤਾਂ ਕੋਈ ਅੱਤ ਕਥਨੀ ਨਹੀਂ ਹੈ। ਕਹਿਣ ਲੱਗੇ ਕਿਵੇਂ ਤੈਨੂੰ ਇਸ ਗੱਲ ਦਾ ਕਿਵੇਂ ਅਹਿਸਾਸ ਹੋਇਆ? ਕਹਿਣ ਲੱਗੇ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਬੱਚਾ ਰੋਂਦਾ ਹੈ, ਅਤੇ ਜਿਹੜਾ ਬੱਚਾ ਰੋਵੇ ਉਹਨੂੰ ਤੰਦਰੁਸਤ ਮੰਨਿਆ ਜਾਂਦਾ। ਅੱਜ ਵੀ ਡਾਕਟਰਾਂ ਦੀ ਜਿਹੜੀ ਉਹ ਨਿਗਾਹ ਦੇ ਵਿੱਚ ਉਹ ਬੱਚਾ ਤੰਦਰੁਸਤ ਹੁੰਦਾ ਜਿਹੜਾ ਜੰਮਦਾ ਰੋਂਦਾ ਹੈ, ਜਿਹੜਾ ਬੱਚਾ ਨਾ ਰੋਵੇ ਉਹਨੂੰ ਬਿਮਾਰ ਸਮਝਿਆ ਜਾਂਦਾ। ਡਾਕਟਰਾਂ ਨੂੰ ਮਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਕਿ ਬੱਚਾ ਰੋਇਆ ਕਿਉਂ ਨਹੀਂ, ਧੱਕੇ ਨਾਲ ਵੀ ਰਵਾਇਆ ਜਾਂਦਾ ਹੈ। ਕਹਿਣ ਲੱਗੇ ਜਦੋਂ ਇਹ ਵੀ ਬੱਚਾ ਰੋਇਆ ਨਹੀਂ ਤਾਂ ਸਾਨੂੰ ਵੀ ਫਿਕਰ ਪੈ ਗਿਆ, ਤ੍ਰਿਪਤਾ ਨੂੰ ਵੀ ਫਿਕਰ ਪੈ ਗਿਆ, ਮੈਨੂੰ ਵੀ ਫਿਕਰ ਪੈ ਗਿਆ ਕਿ ਬੱਚਾ ਤੰਦਰੁਸਤ ਨਹੀਂ ਹੈ। ਫਿਰ ਸਾਡੇ ਇਹ ਜਦੋਂ ਉਹਨੇ ਇਸ ਬੱਚੇ ਨੇ ਮੇਰੇ ਨਾਲ ਨਿਗਾਹ 'ਚ ਨਿਗਾਹ ਮਿਲਾਈ ਅਤੇ ਮੇਰੇ ਅੰਦਰ ਦਾ ਇਹ ਸਵਾਲ ਸੀ ਨਾ ਜਦੋਂ ਕਿ ਇਹ ਰੋਇਆ ਨਹੀਂ, ਕਹਿੰਦੇ ਫਿਰ ਉਹ ਮੁਸਕਰਾ ਕੇ ਉਹਨੇ ਅਹਿਸਾਸ ਕਰਵਾ ਦਿੱਤਾ, ਤੇਰਾ ਬੱਚਾ ਪਹਿਲਾਂ ਮੈਂ ਦੁਨੀਆਂ 'ਚ ਵੇਖਿਆ ਜਿਹੜਾ ਜਨਮ ਸਮੇਂ ਹੱਸਿਆ ਹੈ, ਨਹੀਂ ਤਾਂ ਬੱਚਾ ਜਾਂ ਚੁੱਪ ਰਹਿੰਦਾ ਜਾਂ ਰੋਂਦਾ ਹੈ। ਪਰ ਉਹਨੇ ਦੱਸ ਦਿੱਤਾ ਹੈ ਕਿ ਮੈਂ ਰੋਇਆ ਇਸ ਕਰਕੇ ਨਹੀਂ ਕਿਉਂਕਿ ਮੈਂ ਜੰਮਣ ਮਰਨ ਵਾਲੀ ਖੇਡ ਤੋਂ ਪਰੇ ਹਾਂ, ਤੇਰੇ ਭਰਮ ਨੂੰ ਦੂਰ ਕਰਨ ਵਾਸਤੇ ਮੁਸਕਰਾਇਆ ਹੈ, ਅਤੇ ਉਹ ਤਾਂ ਭਗਵਾਨ ਦਾ ਰੂਪ ਹੈ, ਕੋਈ ਆਮ ਬੱਚਾ ਨਹੀਂ ਹੈ। ਮੈਨੂੰ ਦੀਦਾਰ ਕਰਕੇ ਸੱਚੀ ਗੱਲ ਅੱਜ ਸਾਰੀਆਂ ਭੁੱਖਾਂ ਲੱਥ ਗਈਆਂ, ਹੁਣ ਮੈਨੂੰ ਦੁਨੀਆਂ ਦੀ ਦੌਲਤ ਦੀ ਕੋਈ ਇੱਛਾ ਨਹੀਂ ਰਹਿ ਗਈ, ਹੁਣ ਇਹਨਾਂ ਚੀਜ਼ਾਂ ਦੀ ਕੋਈ ਇੱਛਾ ਨਹੀਂ ਰਹਿ ਗਈ। ਸੋ ਇਤਿਹਾਸ ਅਨੁਸਾਰ ਦੇਖੀਏ ਪਹਿਲੇ ਸਵਾਸ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੀਵਨ ਦਾ ਉਧਾਰ ਕੀਤਾ ਦੌਲਤਾਂ ਦਾ ਹੀ। ਫਿਰ 70 ਕੁ ਸਾਲ ਦਾ ਸਮਾਂ ਜਿਹੜਾ ਹੈ ਉਹਦੇ ਵਿੱਚ ਵੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੇ ਕਹੀਏ ਵੀ ਆਪਣੇ ਵਾਸਤੇ ਇੱਕ ਵੀ ਸਵਾਸ ਨਹੀਂ ਬਤੀਤ ਕੀਤਾ, ਸਾਰਾ ਸੰਸਾਰ ਦੇ ਭਲੇ ਵਾਸਤੇ ਉਹਨਾਂ ਨੇ ਬਤੀਤ ਕੀਤਾ। ਚਾਹੇ ਸਾਡੀ ਨਿਗਾਹ ਦੇ ਵਿੱਚ ਕਿ ਉਹਨਾਂ ਨੇ ਮੱਝਾਂ ਨੂੰ ਚਾਰਿਆ ਤੋਂ ਵੀ ਆਪਣੇ ਕਾਰਜ ਹਿੱਤ ਹੋਵੇਗਾ, ਸੱਚਾ ਸੌਦਾ ਕੀਤਾ ਆਪਣੇ ਕਾਰਜ ਹਿੱਤ ਹੋਵੇਗਾ, ਮੋਦੀ ਖਾ ਨਹੀਂ, ਕਾਰਜ ਜ਼ਰੂਰ ਉਹਨਾਂ ਨੇ ਕਿਰਤ ਵਾਲੇ ਕੀਤੇ ਨੇ, ਪਰ ਉਹਨਾਂ ਦੀ ਕਿਰਤ ਦੇ ਵਿੱਚ ਹਰੇਕ ਕਰਮ ਜਿਹੜਾ ਸੀ ਉਹ ਧਰਮ ਬਣਿਆ, ਧੰਦਾ ਨਹੀਂ ਬਣ ਦਿੱਤਾ ਉਹਨਾਂ ਨੇ। ਉਹਨਾਂ ਨੇ ਹਰੇਕ ਕਰਮ ਦੇ ਵਿੱਚ ਧਰਮ ਬਣਾਇਆ ਉਹਨੂੰ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ 70 ਕੁ ਸਾਲ ਦੇ ਅੰਦਰ ਹਜ਼ਾਰਾਂ ਕਿਲੋਮੀਟਰ ਸਫ਼ਰ ਜਿਹੜਾ ਸੀ ਉਹਨਾਂ ਨੇ ਤੈਅ ਕਰਕੇ ਅਤੇ ਗੁਰਮਤਿ ਦੇ ਪ੍ਰਚਾਰ ਦਾ ਛੱਟਾ ਦਿੱਤਾ, ਜਿਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਤੇ ਉਹਦੇ ਵਾਸਤੇ ਗੁਰੂ ਸਵਾਰਿਓ ਗੁਰੂ ਜੀ ਨੇ ਆਪਣੇ ਪਰਿਵਾਰ ਦੀ ਵੀ ਦੂਰੀ ਬਣਾ ਕੇ ਰੱਖੀ, ਹਰ ਕਿਸੇ ਦੀ ਇੱਛਾ ਹੁੰਦੀ ਮੈਂ ਆਪਣੇ ਬੱਚਿਆਂ ਨਾਲ ਰਵਾਂ, ਪਰਿਵਾਰ ਨਾਲ ਰਵਾਂ, ਮਾਪਿਆਂ ਦੇ ਨਾਲ ਰਵਾਂ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪਰਿਵਾਰ ਦੇ ਨਾਲੋਂ ਸੰਸਾਰ ਨੂੰ ਜਿਹੜਾ ਸੀ ਉਹ ਜ਼ਿਆਦਾ, ਜਿਹੜਾ ਪਰਮਾਤਮਾ ਦੇ ਦਰ ਤੋਂ ਟੁੱਟਿਆ ਹੋਇਆਂ ਨੂੰ ਜੋੜਨ ਵਾਸਤੇ ਆਪਣੇ ਪਰਿਵਾਰ ਤੋਂ ਵੀ ਦੂਰ ਰਹਿਣਾ ਪਿਆ ਅਤੇ ਗੁਰੇਜ਼ ਨਹੀਂ ਕੀਤਾ। ਹਰ ਕੋਈ ਬੰਦਾ ਦੁਨੀਆਂ ਵਿੱਚ ਇਹ ਸੋਚਦਾ ਹੈ ਕਿ ਦੁਨੀਆਂ ਦੇ ਸੁੱਖ ਇਕੱਠੇ ਕਰਕੇ ਮੈਂ ਪਰਿਵਾਰ ਦੇ ਨਾਲ ਬੈਠਾਂ, ਦੁਨੀਆਂ ਦੇ ਸਾਰੇ ਸੁੱਖ ਲੈ ਕੇ ਮੈਂ ਪਰਿਵਾਰ ਦੇ ਕੋਲ ਆ ਕੇ ਬਤੀਤ ਕਰਾਂ ਸਮੇਂ ਨੂੰ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸੰਸਾਰ ਦਾ ਭਲਾ ਕਰਨਾ ਹੈ, ਜੇ ਪਰਿਵਾਰ ਨੂੰ ਵੀ ਛੱਡਣਾ ਪਿਆ ਤਾਂ ਉਹਦੇ ਵਿੱਚ ਪਰਿਵਾਰ ਦੀ ਵੀ ਕੋਈ ਪਕੜ ਜਿਹੜੀ ਉਹ ਨਹੀਂ ਰੱਖਣੀ। ਮੁੱਖ ਜਿਹੜਾ ਉਹ ਸੰਸਾਰ ਦਾ ਉਧਾਰ ਰੱਖਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਪਿਆਰੇ ਬੋਲ ਕੇ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸੁਲਤਾਨਪੁਰ ਦੀ ਧਰਤੀ 'ਤੇ ਪਹਿਲਾਂ ਵੀ ਜੀਵਾਂ ਦਾ ਉਧਾਰ ਕਰਦੇ ਨੇ, ਨਿੱਕੇ ਨਿੱਕੇ ਪ੍ਰਚਾਰ ਦੌਰੇ ਜਿਹੜੇ ਕਦੀ ਕਿਸੇ ਇਲਾਕੇ ਵਿੱਚ ਕਦੀ ਕਿਸੇ, ਅਤੇ ਗੁਰੂ ਸਾਹਿਬ ਜੀ ਉੱਥੇ ਵੀ ਪ੍ਰਚਾਰ ਕਰਦੇ ਨੇ। ਪਰ ਭਾਈ ਗੁਰਦਾਸ ਜੀ ਦੇ ਬਚਨ ਜਦੋਂ ਪੜ੍ਹਦੇ, ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਜੋ ਗੁਰੂ ਗੋਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੀਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਜਦੋਂ ਬਾਬਾ ਜੀ ਅੰਤਰ ਧਿਆਨ ਹੋ ਕੇ ਦੇਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਅਤੇ ਬੜਾ ਸੰਸਾਰ ਵਿੱਚ ਉਹ ਪੱਧਰ ਜਿਹਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਸੀ, ਜੁਗ ਗਰਦੀ ਜਬ ਹੋ ਬਹੇ ਉਲਟੇ ਜੋਕਿਆ ਹੋਏ ਵਰਤਾਰਾ, ਉੱਠੇ ਗਿਲਾਨ ਜਗਤ ਵਿੱਚ ਵਰਤਾ ਪਾਪ ਭ੍ਰਿਸ਼ਟ ਸੰਸਾਰ। ਉਹ ਹੁਣ ਗਿਲਾਨੀ ਨੂੰ ਦੂਰ ਕਰਨ ਵਾਸਤੇ ਲੋਕਾਂ ਦੇ ਗਲਾਂ ਵਿੱਚ ਪਈ ਹੋਈ ਬਾਦਸ਼ਾਹਾਂ ਦੀ ਜਾਤ ਪਾਤ ਦੀ ਨਫ਼ਰਤ ਦੀ ਗੁਲਾਮੀ ਨੂੰ ਲਾਉਣ ਵਾਸਤੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸੋਚਦੇ ਵੀ ਹੁਣ ਇਹਨਾਂ ਦੇ ਕੋਲ ਵੀ ਜਾਣਾ ਪਵੇਗਾ। ਪਹਿਲਾਂ ਤਾਂ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਸੀ ਉਹਨਾਂ ਦਾ ਉਧਾਰ ਹੁੰਦਾ ਸੀ, ਪਰ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ, ਜਦੋਂ ਨਫ਼ਰਤ ਦੀ ਅੱਗ ਦੇ ਵਿੱਚ ਸਾਰੀ ਪ੍ਰਿਥਵੀ ਖਾਸ ਕਰਕੇ ਭਾਰਤ ਅਤੇ ਉਹਦੇ ਲਾਗੇ ਦੇ ਇਲਾਕੇ ਜਿਹੜੇ ਜਲ ਬਲ ਰਹੇ ਸਨ, ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਿਚਾਰ ਕਰਦੇ ਨੇ ਵੀ ਹੁਣ ਇਹਨਾਂ ਕੋਲ ਪਹੁੰਚਣਾ ਪਵੇਗਾ, ਹੁਣ ਕੌਡੇ ਭੀਲ ਕੋਲ ਆਪ ਜਾਣਾ ਪਵੇਗਾ, ਹੁਣ ਨੂਰ ਸ਼ਾਹ ਜਾਦੂਗਰਨੀ ਦਾ ਜਾਦੂ ਦੂਰ ਕਰਨ ਵਾਸਤੇ ਉਹਦੇ ਕੋਲ ਪਹੁੰਚ ਕਰਨੀ ਪਵੇਗੀ, ਭੂਮੀਏ ਚੋਰ ਵਰਗਿਆਂ ਕੋਲ ਜਾਣਾ ਪਵੇਗਾ। ਅਤੇ ਫਿਰ ਉਸ ਵੇਲੇ ਕੀ ਹੋਇਆ, ਬਾਬੇ ਭੀਖ ਬਣਾਇਆ ਉਦਾਸੀ ਕੀ ਰੀਤ ਚਲਾਈ। ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੋਂ ਉਦਾਸੀ ਦਾ ਭਾਵ ਇਹ ਨਹੀਂ ਕਿ ਜਿਵੇਂ ਆਮ ਉਦਾਸੀ ਜਿਹੜੇ ਅੱਜ ਕੱਲ੍ਹ ਉਦਾਸੀ ਕਹਿੰਦੇ ਅਤੇ ਮੰਗ ਮੰਗ ਕੇ ਖਾਂਦੇ ਘਰਾਂ ਵਿੱਚੋਂ ਭੀਖ, ਇਹ ਉਦਾਸੀ ਨਹੀਂ। ਉੱਥੇ ਉਦਾਸੀ ਦਾ ਭਾਵ ਇਹ ਸੀ ਵੀ ਦੁਨੀਆਂ ਦੇ ਰਸ ਛੱਡ ਕੇ ਨਿਰਲੇਪ ਹੋ ਕੇ ਕੇਵਲ ਪਰਮਾਤਮਾ ਦੇ ਨਾਮ ਦਾ ਰਸ ਲੈਣਾ, ਦੁਨੀਆਂ ਦੇ ਵਿਕਾਰਾਂ ਤੋਂ ਰਸਾਂ ਤੋਂ ਉੱਪਰ ਉੱਠਣਾ, ਇੱਕ ਤਾਂ ਇਹ ਜਿਹੜਾ ਸੀ ਉਦਾਸੀ ਦਾ ਭਾਵ ਹੁੰਦਾ ਹੈ। ਦੂਜਾ ਉਦਾਸੀ ਦਾ ਭਾਵ ਇਹ ਸੀ ਪ੍ਰਚਾਰ ਯਾਤਰਾ, ਜਿਹਨੂੰ ਚਾਰ ਉਦਾਸੀਆਂ ਪ੍ਰਚਾਰ ਯਾਤਰਾ ਕਹਿੰਦੇ। ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਇਹ ਦੁਨੀਆਂ ਦੇ ਪਰਿਵਾਰ ਦੇ ਵਿੱਚੋਂ ਜਾਂ ਨਿਕਲ ਕੇ ਸੰਸਾਰ ਨੂੰ ਪਰਮਾਤਮਾ ਦੇ ਰਸਤੇ 'ਤੇ ਤੋਰਨ ਵਾਸਤੇ ਇਹ ਪ੍ਰਚਾਰ ਯਾਤਰਾਵਾਂ ਆਰੰਭੀਆਂ। ਅਤੇ ਇੱਕ ਕਵੀ ਨੇ ਲਿਖਿਆ, ਇਹ ਕਹਿੰਦੇ ਜਦੋਂ ਦੱਸਿਆ ਨਾ ਆਪਣੇ ਪਰਿਵਾਰ ਨੂੰ ਵੀ, ਮਾਤਾ ਸੁਲੱਖਣੀ ਜੀ ਨੂੰ, ਮਾਤਾ ਨੂੰ, ਪਿਤਾ ਨੂੰ, ਭੈਣ ਨੂੰ, ਭਈਆ ਜੈ ਰਾਮ ਜੀ ਨੂੰ, ਦੌਲਤ ਖਾਂ ਲੋਧੀ ਜੀ ਨੂੰ ਜਾਂ ਹੋਰਨਾਂ ਨੂੰ ਵੀ, ਕਿ ਸਾਡਾ ਹੁਣ ਪ੍ਰੋਗਰਾਮ ਜਿਹੜਾ ਸਾਡੇ ਮਨ ਦੀ ਮਨਸ਼ਾ ਇਹ ਹੈ ਕਿ ਅਸੀਂ ਪ੍ਰਚਾਰ ਯਾਤਰਾ 'ਤੇ ਜਾ ਰਹੇ ਹਾਂ। ਅਤੇ ਉਸ ਵੇਲੇ ਮਾਤਾ ਪਿਤਾ ਨੇ, ਬੇਬੇ ਨਾਨਕੀ ਜੀ ਨੇ ਵੀ, ਰਾਏ ਬੁਲਾਰ ਨੇ ਵੀ ਬੜਾ ਰੋਕਣ ਦਾ ਯਤਨ ਕੀਤਾ। ਰਾਏ ਬੁਲਾਰ ਜੀ ਨੇ ਤਾਂ ਇੱਥੋਂ ਤੱਕ ਕਿਹਾ ਚਰਨਾਂ 'ਤੇ ਢਹਿ ਕੇ, ਸਤਿਗੁਰੂ ਜੀ ਜੇ ਤਾਂ ਤੁਸੀਂ ਰਾਜ ਦੀ ਇੱਛਾ ਲੈ ਕੇ ਚੱਲੇ ਹੋ, ਫੌਜਾਂ ਦੀ ਕਮਾਂਡ ਕਰਨੀ, ਫੌਜਾਂ ਨੂੰ ਅਧੀਨ ਕਰਕੇ ਰਾਜ ਕਮਾਉਣਾ ਹੈ, ਦੁਨੀਆਂ ਦੇ ਸੁੱਖ ਇਕੱਠੇ ਕਰਨੇ ਹੈ, ਅਤੇ ਫਿਰ ਆਹ ਸਾਰਾ ਹੀ ਰਾਜ ਜੋ ਬਖਸ਼ਿਆ ਹੈ ਤੁਸਾਂ ਨੇ, ਤੁਹਾਡਾ ਹੀ ਇਹ ਸਾਰਾ ਸਾਂਭ ਲਓ, ਇਸ ਧਰਤੀ ਨੂੰ ਨਾ ਛੱਡ ਕੇ ਜਾਓ, ਮੇਰੀ ਧਰਤੀ ਜਿਹੜੀ ਤੁਹਾਡੇ ਚਰਨਾਂ ਦੇ ਨਾਲ ਵੱਸਦੀ ਹੈ, ਸੁਲਤਾਨਪੁਰ ਦਾ ਇਲਾਕਾ, ਇਹ ਸਾਰਾ ਕੁਝ ਤੁਹਾਡਾ ਹੀ ਹੈ, ਛੱਡ ਕੇ ਨਾ ਜਾਓ। ਸਤਿਗੁਰੂ ਬੜੇ ਪਿਆਰ ਨਾਲ ਕਹਿੰਦੇ ਨੇ, ਕਹਿੰਦੇ ਦੌਲਤ ਖਾਂ ਜਿਹੜਾ ਕਰਤਾਰ ਨੇ ਸਾਡੇ ਜਿੰਮੇ ਲਾਇਆ ਇਹਨਾਂ ਕੰਮ, ਉਹ ਅਸੀਂ ਜਿੱਥੇ ਜਿੱਥੇ ਲੱਗਾ ਉਹ ਜਾਵਾਂਗੇ ਅਤੇ ਹੋਵੇਗਾ, ਉਹਦੇ ਲਈ ਸਾਨੂੰ ਜਾਣਾ ਪੈਣਾ ਹੈ। ਫਿਰ ਬੜਾ ਜਦੋਂ ਸਾਰਿਆਂ ਨੇ ਰੋਕਿਆ ਅਤੇ ਕੁਝ ਮਾਤਾਵਾਂ ਨੇ ਸਲਾਹ ਕੀਤੀ, ਮਾਤਾ ਸੁਲੱਖਣੀ ਜੀ ਨੂੰ ਕਹਿਣ ਲੱਗੇ ਗੁਰੂ ਕੇ ਮਹਿਲਾਂ ਨੂੰ, ਕਹਿਣ ਲੱਗੇ ਕਿ ਇਹਨਾਂ ਪੁੱਤਰਾਂ ਨੂੰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਨੂੰ ਅੱਗੇ ਕਰਕੇ ਇਹਨਾਂ ਦੇ ਕੋਲੋਂ ਅਖਵਾਓ ਕਿ ਨਾ ਜਾਣ ਪਿਤਾ ਜੀ ਇਹਨਾਂ ਦੇ, ਕਿਉਂਕਿ ਹੋ ਸਕਦਾ ਹੈ ਕਈ ਵਾਰ ਬੰਦਾ ਬੜੇ ਬੜੇ ਵੱਡੇ ਫੈਸਲੇ ਲੈ ਲੈਂਦਾ ਹੈ, ਔਲਾਦ ਦੇ ਮੋਹ ਦੇ ਵਿੱਚ ਪੈਰ ਜਿਹੜੇ ਉਹ ਪਕੜ ਦੇ ਵਿੱਚ ਆ ਜਾਂਦੇ, ਪਛਾਂ ਫੈਸਲੇ ਤੋਂ ਹੋ ਜਾਂਦਾ ਹੈ। ਸ਼ਾਇਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਇਹਨਾਂ ਬੱਚਿਆਂ ਦੇ ਮੋਹ ਨੂੰ ਦੇਖ ਕੇ ਅਤੇ ਆਪਣਾ ਫੈਸਲਾ ਬਦਲ ਲੈਣਗੇ। ਅਤੇ ਕਵੀ ਕਹਿੰਦੇ ਕਿ ਜਦੋਂ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਨੂੰ ਅੱਗੇ ਕੀਤਾ ਨਾ ਮਾਤਾ ਸੁਲੱਖਣੀ ਜੀ ਨੇ, ਅਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਮੈਂ ਤਾਂ ਤੁਹਾਡੇ ਭਾਣੇ ਦੇ ਵਿੱਚ, ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਜਿਵੇਂ ਅੱਗੇ ਸਮਾਂ ਬਤੀਤ ਕੀਤਾ ਉਸੇ ਤਰ੍ਹਾਂ ਕਰ ਲਵਾਂਗੇ। ਪਰ ਆਹ ਛੋਟੇ ਛੋਟੇ ਬੱਚੇ, ਇਹ ਜਦੋਂ ਬਾਪ ਨੂੰ ਲੱਭਣਗੇ, ਬਾਪ ਬਾਰੇ ਪੁੱਛਣਗੇ ਤਾਂ ਮੈਂ ਕੀ ਜਵਾਬ ਦੇਵਾਂਗੀ, ਕਿਉਂਕਿ ਤੁਹਾਡੇ ਬਚਨ ਨੇ ਕਿ ਜਦੋਂ ਅਸੀਂ ਪੁੱਛਿਆ ਕਿ ਕਿੱਥੇ ਜਾ ਰਹੇ, ਤੁਸੀਂ ਕਿਹਾ ਕਿ ਜਿੱਥੇ ਕਰਤਾਰ ਲੈ ਜਾਵੇ। ਕਦੋਂ ਆਵੇਗੀ, ਤੁਸੀਂ ਕਿਹਾ ਕਿ ਜਦੋਂ ਕਰਤਾਰ ਲੈ ਆਵੇ। ਸਾਨੂੰ ਇਹ ਵੀ ਨਹੀਂ ਪਤਾ ਤੁਸੀਂ ਕਿਹੜੇ ਦੇਸ਼ ਵਿੱਚ ਜਾ ਰਹੇ ਹੋ, ਕਿਹੜੇ ਇਲਾਕੇ ਵਿੱਚ ਜਾ ਰਹੇ ਹੋ, ਕਦੋਂ ਆਉਣਾ ਹੈ। ਜੇ ਬੱਚੇ ਪੁੱਛਣਗੇ ਤਾਂ ਮੈਂ ਕੀ ਜਵਾਬ ਦੇਵਾਂਗੀ, ਇਹਨਾਂ ਦੀ ਖਾਤਰ ਹੀ ਰੁਕ ਜਾਵੋ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੋਨਾਂ ਬੱਚਿਆਂ 'ਤੇ ਸਿਰ 'ਤੇ ਹੱਥ ਰੱਖ ਕੇ ਮਾਤਾ ਸੁਲੱਖਣੀ ਜੀ ਨੂੰ ਕਿਹਾ ਸੀ, ਕਹਿੰਦੇ ਸੁਲੱਖਣੀਏ, ਇਹਨਾਂ ਦੋ ਬੱਚਿਆਂ ਦੇ ਕੋਲ ਤੇਰੇ ਵਰਗੀ ਗੁਣਾਂ ਨਾਲ ਭਰੀ ਹੋਈ ਮਾਂ ਇਹਨਾਂ ਦੇ ਕੋਲ ਹੈ, ਇਹਨਾਂ ਦੇ ਕੋਲ ਸ਼ੁੱਭ ਗੁਣਾਂ ਵਾਲੀ ਇਹਨਾਂ ਦੀ ਭੂਆ ਬੇਬੇ ਨਾਨਕੀ ਭਈਆ ਜੈ ਰਾਮ ਜੀ ਇਹਨਾਂ ਦੇ ਕੋਲ ਹੈ, ਦਾਦਾ ਦਾਦੀ ਇਹਨਾਂ ਦੇ ਕੋਲ ਹੈ, ਨਾਨਾ ਨਾਨੀ ਇਹਨਾਂ ਦੇ ਕੋਲ ਹੈ, ਇੱਥੋਂ ਦਾ ਰਾਜਾ ਦੌਲਤ ਰਾਂ ਦੌਲਤ ਜਿਹੜਾ ਇੱਥੇ ਨਵਾਬ ਦੌਲਤ ਰਾਏ ਉਹ ਇੱਥੋਂ ਦਾ ਜਿਹੜਾ ਹੈ ਦੌਲਤ ਖਾਂ ਉਹ ਇੱਥੋਂ ਦਾ ਨਾਲ ਹੈ, ਰਾਏ ਬੁਲਾਰ ਇਹਨਾਂ ਨਾਲ ਹੈ। ਕਿੰਨੇ ਲੋਕ ਇਹਨਾਂ ਬੱਚਿਆਂ ਦੀ ਸੇਵਾ ਵਿੱਚ ਨੇ, ਕਿੰਨੇ ਸਿੱਖ ਜਿਹੜੇ ਨੇ ਉਹ ਇਹਨਾਂ ਨਾਲ ਪਿਆਰ ਕਰਨ ਵਾਲੇ ਨੇ, ਇਹਨਾਂ ਦੋ ਦੇ ਵਾਸਤੇ ਵੇਖੋ ਕਿੰਨੇ ਲੋਕ ਨੇ ਜਿਹੜੇ ਇਹਨਾਂ ਦੇ ਨਾਲ ਸਨੇਹ ਕਰਨ ਵਾਲੇ ਨੇ। ਤੁਸੀਂ ਸਾਰੇ ਰਖਵਾਲੀ ਕਰਨ ਵਾਲੇ ਹੋ, ਪਰਵਰਿਸ਼ ਕਰਨ ਵਾਲੇ ਹੋ, ਪਰ ਉਹ ਜਿਹੜੇ ਦੇਖੋ ਜਿਨ੍ਹਾਂ ਦੀ ਖਾਤਰ ਅਸੀਂ ਚੱਲੇ, ਜਿਹੜੇ ਰੱਬ ਨੇ ਕਰਤਾਰ ਨੇ ਜਿਨ੍ਹਾਂ ਦੇ ਵਾਸਤੇ ਸਾਨੂੰ ਭੇਜ ਰਹੇ ਨੇ, ਉਹ ਲੱਖਾਂ ਲੋਕ ਨੇ ਵਿਚਾਰੇ ਨਿਆਸਰੇ ਜਿਹੜੇ ਉਡੀਕ ਰਹੇ ਨੇ ਕਿ ਕਦੋਂ ਅਸੀਂ ਉਹਨਾਂ ਕੋਲ ਜਾਈਏ ਅਤੇ ਕੋਈ ਧਰਮ ਦੀ ਗੱਲ ਉਹਨਾਂ ਨੂੰ ਦੱਸੀਏ ਅਤੇ ਉਹਨਾਂ ਨੂੰ ਸੱਚ ਦੇ ਮਾਰਗ 'ਤੇ ਤੋਰੀਏ। ਸੁਲੱਖਣੀ, ਇਹਨਾਂ ਦੋ ਬੱਚਿਆਂ ਦੇ ਵਾਸਤੇ ਮੈਂ ਉਹ ਜਿਹੜੇ ਲੱਖਾਂ ਬੱਚੇ ਕਰਤਾਰ ਦੇ ਪਰਮਾਤਮਾ ਦੇ ਹੈ ਨਾ, ਉਹ ਤੋਂ ਦੂਰੀ ਨਹੀਂ ਬਣਾ ਸਕਦਾ। ਇਹ ਤਾਂ ਵਿਚਾਰੇ ਤੰਦਰੁਸਤ ਹੈ, ਪਤਾ ਹੀ ਨਹੀਂ ਕਿੰਨੇ ਵਿਚਾਰੇ ਦੁਨੀਆਂ ਵਿੱਚ ਅੰਗਹੀਣ ਲੋਕ, ਗਰੀਬ ਲੋਕ, ਜਾਤ ਪਾਤ ਦੀ ਮਾਰ ਨੂੰ ਝੱਲ ਰਹੇ ਰੋ ਲੋਕ ਕਿੰਨੇ ਉਡੀਕ ਰਹੇ ਨੇ ਕਿ ਸਾਨੂੰ ਅੱਜ ਜ਼ੁਲਮ ਦੀ ਹਨੇਰੀ 'ਚੋਂ ਕੋਈ ਕੱਢਣ ਵਾਲਾ ਆਵੇ। ਅਤੇ ਕਰਤਾਰ ਨੇ ਤਾਂ ਸਾਡੀ ਜਿਹੜੀ ਸੇਵਾ ਹੀ ਇਸ ਕੰਮ ਲਈ ਲਾਈ ਹੈ, ਅਤੇ ਫਿਰ ਇਹਨਾਂ ਦੋ ਬੱਚਿਆਂ ਦੇ ਵਾਸਤੇ ਅਸੀਂ ਆਪਣਾ ਫੈਸਲਾ ਨਹੀਂ ਬਦਲ ਸਕਦੇ। ਉਹ ਕਰਤਾਰ ਦੇ ਭਾਣੇ ਦੇ ਵਿੱਚ ਇਹ ਬੱਚਿਆਂ ਦੇ ਕੋਲ ਵੀ ਬਹੁਤ ਪਰਵਰਿਸ਼ ਵਾਲੇ ਨੇ, ਕਰਤਾਰ ਦੇ ਭਾਣੇ ਦੇ ਵਿੱਚ ਸਾਨੂੰ ਉਹਨਾਂ ਦੀ ਸਾਰ ਲੈਣ ਵਾਸਤੇ ਵੀ ਜਾਣਾ ਪਵੇਗਾ। ਉੱਥੇ ਉਹ ਕਵੀ ਨੇ ਲਿਖਿਆ, ਲੱਖਾਂ ਲੰਗੜੇ ਲੂਲੇ ਅਤੇ ਚੋਰ ਡਾਕੂ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜੋ ਮਾਤਾ ਸੁਲੱਖਣੀ ਜੀ ਨੂੰ ਜਾਂ ਉੱਥੇ ਜਿੰਨੇ ਲੋਕ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਕਹਿ ਰਹੇ, ਕਵੀ ਨੇ ਆਪਣੇ ਸ਼ਬਦਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਭਾਵ ਲਿਖਿਆ ਹੈ। ਲੱਖਾਂ ਲੰਗੜੇ ਲੂਲੇ ਅਤੇ ਚੋਰ ਡਾਕੂ, ਰੋਗੀ ਬਣ ਸੁਲੱਖਣੀਏ ਉਡੀਕ ਰਹੇ ਨੇ, ਇਹ ਨੇ ਦੋ ਅਤੇ ਉਹ ਨੇ ਲੱਖਾਂ ਬੱਚੇ, ਚੁੱਕ ਚੁੱਕ ਕੇ ਅੱਡੀਆਂ ਉਡੀਕ ਰਹੇ ਨੇ। ਇਹਨਾਂ ਦੋ ਪਿਆਰੇ ਬੱਚਿਆਂ ਲਈ ਲੱਖਾਂ ਬੱਚੇ ਮੈਂ ਵੱਖ ਨਹੀਂ ਕਰ ਸਕਦਾ, ਤੂੰ ਇਹਨਾਂ ਦਾ ਦੁੱਖ ਨਹੀਂ ਜਰ ਸਕਦੀ, ਮੈਂ ਉਹਨਾਂ ਦਾ ਦੁੱਖ ਨਹੀਂ ਜਰ ਸਕਦਾ। ਕਹਿਣ ਲੱਗੇ ਸੁਲੱਖਣੀਏ, ਤੂੰ ਇਹ ਪੇਟੋ ਜਾਏ ਦੋ ਦਾ ਦੁੱਖ ਨਹੀਂ ਨਾ ਜਰ ਸਕਦੀ, ਅਤੇ ਮੈਂ ਵੀ ਉਹਨਾਂ ਲੱਖਾਂ ਦਾ ਦੁੱਖ ਨਹੀਂ ਜਰ ਸਕਦਾ ਜਿਹੜੇ ਅੱਡੀਆਂ ਚੁੱਕ ਚੁੱਕ ਕੇ ਉਡੀਕ ਰਹੇ ਕੋਈ ਧਰਮ ਦਾ ਆਗੂ ਆ ਕੇ ਅਤੇ ਸਾਡੀ ਬਾਂਹ ਫੜੇ। ਕਿਉਂਕਿ ਉਹਨਾਂ ਦੀ ਪੁਕਾਰ ਹੀ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਪਰਮਾਤਮਾ ਦੇ ਦਰ 'ਤੇ ਪਹੁੰਚਦੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਪਠਾਇਆ ਜਾਂਦਾ ਇਸ ਸੰਸਾਰ ਨੂੰ। ਅਸੀਂ ਬਚਨ ਪੜ੍ਹਦੇ ਨਾ ਪਹਿਲੀ ਵਾਰ ਦੇ ਅੰਦਰ ਹੀ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਅਤੇ ਫਿਰ ਜਦੋਂ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਵਿੱਚ ਆਏ, ਉਹਨਾਂ ਨੇ ਇੱਥੇ ਆ ਕੇ ਉਧਾਰ ਕੀਤਾ। ਅਤੇ ਦੇਖੋ ਇਹ ਜਿਹੜਾ ਪ੍ਰਚਾਰ ਯਾਤਰਾ ਦਾ ਸਫ਼ਰ ਸੀ ਨਾ, ਅੱਜ ਭਾਵੇਂ ਬੜਾ ਕੁਝ ਕਰਮ ਕਾਂਡੇ ਕਰਾਮਾਤੀ ਪੱਖ ਜੋੜੇ ਜਾ ਰਹੇ ਨੇ, ਪਰ ਗੁਰੂ ਅਸਥਾਨ ਹੈ, ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਕਿ ਬਾਬਾ ਨਾਨਕ ਜੀ ਕਿਤੇ ਪੈਦਲ ਚੱਲ ਕੇ ਗਏ ਨੇ, ਜਿੱਥੇ ਜਿੱਥੇ ਉਹਨਾਂ ਦੇ ਚਰਨ ਪਏ, ਅੱਜ ਵੀ ਗੁਰੂ ਘਰ ਨੇ ਉਸ ਇਲਾਕਿਆਂ ਦੇ ਵਿੱਚ। ਅੱਜ ਵੀ ਦੇਖੋ ਭਾਰਤ ਦੇ ਵਿੱਚ, ਤਿੱਬਤ ਦੇ ਵਿੱਚ, ਨੇਪਾਲ ਵਿੱਚ, ਚੀਨ ਵਿੱਚ, ਬੰਗਲਾਦੇਸ਼ ਵਿੱਚ, ਭੂਟਾਨ ਵਿੱਚ, ਇੱਧਰੋਂ ਈਰਾਨ, ਇਰਾਕ ਤੱਕ, ਮੱਕੇ ਤੱਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਪ੍ਰਚਾਰ ਯਾਤਰਾ ਦੇ ਦੌਰਾਨ ਸੰਸਾਰ ਦੇ ਵਿੱਚ ਗਏ, ਅਤੇ ਜਿੱਥੇ ਵੀ ਗਏ ਨੇ ਉੱਥੇ ਰੱਬ ਦੇ ਨਾਲ ਹੀ ਜੋੜਿਆ, ਕਿਸੇ ਨੂੰ ਆਪਣੇ ਨਾਲ ਨਹੀਂ ਜੋੜਿਆ। ਜੇ ਉਹ ਮੱਕੇ ਦੀ ਧਰਤੀ 'ਤੇ ਗਏ ਨੇ ਉੱਥੇ ਵੀ ਇੱਕੋ ਗੱਲ ਦਾ ਅਹਿਸਾਸ ਕਰਵਾਇਆ ਕਿ ਖੁਦਾ ਸਾਰੇ ਪਾਸੇ, ਖੁਦਾ ਦਾ ਕੋਈ ਇੱਕ ਪਾਸੇ ਦਾ ਘਰ ਨਹੀਂ ਹੈ, ਉਹ ਖੁਦਾ 'ਤੇ ਹਾਜ਼ਰ ਨਾਜ਼ਰ ਹੈ, ਸਾਰਿਆਂ ਦੇ ਵਿੱਚ ਹੈ। ਜੇ ਜਗਨਨਾਥਪੁਰੀ ਦੀ ਧਰਤੀ 'ਤੇ ਗਏ ਨੇ ਅਤੇ ਫਿਰ ਇਹ ਕਹਿ ਦਿੱਤਾ ਕਿ ਥਾਲੀ ਵਿੱਚ ਦੋ ਕੁ ਦੀਵੇ ਜਗਾ ਕੇ, ਕੋਈ ਇੱਕ ਦੋ ਹੀਰੇ ਮੋਤੀ ਰੱਖ ਕੇ, ਧੂਪ ਅਗਰਬੱਤੀਆਂ ਜਗਾ ਕੇ, ਉਹ ਭਗਵਾਨ ਦੀ, ਜਗਨਨਾਥ ਦੀ ਆਰਤੀ ਨਹੀਂ ਹੋ ਸਕਦੀ, ਉਹਦੀ ਆਰਤੀ ਅਤੇ ਪਰਮਾਤਮਾ ਦੀ ਆ ਸਾਰੇ ਬ੍ਰਹਿਮੰਡ ਦੇ ਵਿੱਚ ਹੋ ਰਹੀ ਹੈ। ਇਹ ਜਿਹੜੇ ਗਗਨ ਮੈਂ ਥਾਲ ਰਵ ਚੰਦ, ਇਹ ਸਾਰੇ ਜਿਹੜੇ ਆਰਤੀ ਕਰਦੇ ਪਏ ਨੇ, ਉਹ ਧਨਾਸਰੀ ਰਾਗ ਵਿੱਚੋਂ ਸ਼ਬਦ ਅਸੀਂ ਪੜ੍ਹਦੇ ਕਿ ਉੱਥੇ ਤਾਰੇ ਜਿਹੜੇ ਮੋਤੀਆਂ ਦੇ ਵਾਂਗ ਹੈ, ਚੰਦ ਅਤੇ ਸੂਰਜ ਜਿਹੜੇ ਦੀਵਿਆਂ ਦੇ ਵਾਂਗ ਹੈ, ਹਿਮਾਲਿਆ ਵੱਲੋਂ ਜਿਹੜੀ ਹਵਾ ਆ ਰਹੀ ਉਹ ਚਵਰ ਕਰਦੀ ਪਈ ਹੈ, ਸੁਗੰਧੀਆਂ ਜਿਹੜੀਆਂ ਆ ਰਹੀਆਂ ਹਿਮਾਲਿਆ ਵਾਲੇ ਪਾਸੇ ਤੋਂ, ਉਹੀ ਜਿਹੜੀਆਂ ਨੇ ਉਹ ਚੰਦਨ ਧੂਪ ਦਾ ਕੰਮ ਕਰਦੀਆਂ ਨੇ। ਇਸ ਕਰਕੇ ਸਤਿਗੁਰਾਂ ਨੇ ਸਭ ਕੁਝ ਜਿਹੜਾ ਸੀ ਉਹ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਸਾਨੂੰ ਜਿਹੜਾ ਸੀ ਸੰਸਾਰ ਵਿੱਚ ਸਮਾਂ ਲਾ ਕੇ ਸਮਝਾਇਆ। ਫਿਰ ਜਦੋਂ ਕਿਤੇ ਆ ਜਿਹੜਾ ਤੀਜਾ ਪੰਥ ਸੀ ਯੋਗੀਆਂ ਦਾ, ਉਹਨਾਂ ਨੂੰ ਸਮਝਾਉਣ ਵਾਸਤੇ ਪਹਾੜਾਂ 'ਤੇ ਬੈਠਿਆਂ ਨੂੰ ਪਹਾੜਾਂ ਤੋਂ ਲਿਆ ਕੇ ਸੰਸਾਰ ਵਿੱਚ ਲਿਆਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੋਂ ਤੱਕ ਵੀ ਗਏ ਨੇ ਕਿ ਫਿਰ ਉੱਥੇ ਵੀ ਜਦੋਂ ਬਾਬੇ ਦੇਖੀ ਪ੍ਰਥਮੀ ਨਵੇਂ ਖੰਡ ਜਿੱਥੇ ਤੱਕ ਆਈ, ਫਿਰ ਚੜ੍ਹਿਆ ਜਾਈ ਸੁਮੇਰ ਪਰ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਉੱਥੇ ਵੀ ਜਾ ਕੇ ਸਮਝਾਇਆ ਸੀ। ਜਦੋਂ ਉਹ ਸਿੱਧ ਯੋਗੀ ਸੰਸਾਰ ਨੂੰ ਮਾੜਾ ਕਹਿ ਕੇ ਗਏ ਸਨ ਕਿ ਸੰਸਾਰ ਮਾੜਾ ਏ, ਸੰਸਾਰ ਬੰਧਨ ਦਾ ਘਰ ਹੈ, ਸੰਸਾਰ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ ਰੱਬ ਨੂੰ ਪਾਇਆ ਨਹੀਂ ਜਾ ਸਕਦਾ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਫਿਰ ਉੱਥੇ ਸਮਝਾਉਂਦੇ ਸੀ, ਕਹਿਣ ਲੱਗੇ ਜਿਸ ਘਰ ਦੇ ਵਿੱਚੋਂ ਤੁਸੀਂ ਜਨਮੇ ਹੋ ਉਹ ਵੀ ਗ੍ਰਸਤੀਆਂ ਦਾ ਹੀ ਘਰ ਆ, ਤੁਹਾਡੇ ਮਾਂ ਬਾਪ ਗ੍ਰਸਤੀ ਸਨ, ਤੁਸੀਂ ਉਹਨਾਂ ਘਰਾਂ ਦੇ ਵਿੱਚੋਂ ਹੀ ਪਲੇ ਹੋ, ਹੁਣ ਵੀ ਜਦੋਂ ਤੁਹਾਨੂੰ ਲੋੜ ਪੈਂਦੀ ਅੰਨ ਧੰਨ ਦੀ ਸਾਰਾ ਕੁਝ, ਫਿਰ ਗ੍ਰਸਤੀਆਂ ਦੇ ਘਰੋਂ ਹੀ ਜਾ ਕੇ ਮੰਗਦੇ ਹੋ, ਅਤੇ ਫਿਰ ਗ੍ਰਸਤੀਆਂ ਨੂੰ ਤੁਸੀਂ ਮਾੜਾ ਕਿਉਂ ਕਹਿੰਦੇ ਹੋ। ਇਸੇ ਤਰ੍ਹਾਂ ਹੀ ਫਿਰ ਜਦੋਂ ਅਚਲ ਬਟਾਲੇ ਦੀ ਧਰਤੀ 'ਤੇ ਵੀ ਆਉਂਦੇ ਨੇ, ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਉੱਥੇ ਦਾ ਫਿਰ ਜ਼ਿਕਰ ਵੀ ਆਉਂਦਾ, ਉੱਥੇ ਵੀ ਸਿੱਧ ਯੋਗੀਆਂ ਨੂੰ ਇਹੀ ਗੱਲ ਕਹੀ ਸੀ ਜਦੋਂ ਭੰਗਰਨਾਥ, ਗੋਰਖਨਾਥ ਹੋਰਨਾਂ ਨੇ ਆ ਕੇ ਸਵਾਲ ਜਵਾਬ ਕੀਤੇ ਸੀ, ਅਤੇ ਉੱਥੇ ਜਦੋਂ ਕਿਹਾ ਸੀ ਨਾ ਗੁਰੂ ਨਾਨਕ ਸਾਹਿਬ ਜੀ 'ਤੇ ਕਟਾਸ ਕੀਤਾ ਉਹਨਾਂ ਨੇ, ਕਹਿੰਦੇ ਬਾਬਾ ਕਦੋਂ ਕਦੇ ਤੁਸੀਂ ਉਦਾਸੀਆਂ ਵਾਲਾ ਭੇਖ ਬਣਾ ਲੈਂਦੇ ਹੋ, ਕਦੀ ਤੁਸੀਂ ਸੰਸਾਰੀਆਂ ਵਾਲੇ ਕੱਪੜੇ ਪਾ ਲੈਂਦੇ ਹੋ, ਅਤੇ ਇਹ ਤਾਂ ਤੁਹਾਡਾ ਭੇਖ ਇਸ ਤਰ੍ਹਾਂ ਦਾ ਜਿਵੇਂ ਦੁੱਧ ਦੇ ਵਿੱਚ ਕਾਂਜੀ ਖਟਿਆਈ ਪਾ ਦਈਏ ਅਤੇ ਦੁੱਧ ਫਿੱਟ ਜਾਂਦਾ ਹੈ, ਉਹਨੂੰ ਰਿੜਕਿਆ ਮੱਖਣ ਵੀ ਨਹੀਂ ਹੱਥ ਦੇ ਵਿੱਚ ਆਉਂਦਾ, ਕੋਈ ਤੱਤ ਵੀ ਨਹੀਂ ਮਿਲਦਾ, ਦੁੱਧ ਖਰਾਬ ਹੋ ਜਾਂਦਾ ਹੈ। ਉਹ ਆਪਣੇ ਭੇਖ ਨੂੰ ਦੁੱਧ ਵਰਗਾ ਅਤੇ ਗ੍ਰਸਤੀ ਜੀਵਨ ਨੂੰ ਜਿਹੜਾ ਸੀ ਉਹ ਕਾਂਜੀ ਖਟਿਆਈ ਵਰਗਾ ਕਈ ਸਮਝਦੇ ਸਨ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਸ ਵੇਲੇ ਕਿਹਾ ਸੀ, ਕਹਿੰਦੇ ਭੰਗਰਨਾਥ ਅਸਲ ਵਿੱਚ ਕਾਂਜੀ ਦੁੱਧ ਵਿੱਚ ਅਸੀਂ ਨਹੀਂ ਪਾ ਰਹੇ, ਅਸਲ ਦੇ ਵਿੱਚ ਕਹਿੰਦੇ ਤੇਰੀ ਬੁੱਧ ਰੂਪੀ ਮਾਂ, ਜਿਹੜੀ ਮਾਂ ਰੂਪੀ ਬੁੱਧੀ ਹੈ ਨਾ ਤੇਰੀ, ਉਹ ਇੱਕ ਚੱਜੀ ਹੈ, ਕਿਉਂਕਿ ਉਹਨੂੰ ਚੱਜ ਨਹੀਂ ਆਉਂਦਾ ਕਿ ਇਹ ਦੁੱਧ ਤੋਂ ਮੱਖਣ ਕਿਵੇਂ ਕੱਢਿਆ ਜਾਣਾ, ਭਾਂਡਾ ਧੋਏ ਨਾ ਜਾ ਤੇ ਉਹਨੂੰ ਭਾਏ ਕੁਚੱਜੇ ਫੁੱਲ ਸੜਾਏ। ਕਹਿੰਦੇ ਤੇਰੀ ਬੁੱਧੀ ਰੂਪੀ ਮਾਂ ਜਿਹੜੀ, ਇਹਨੂੰ ਕਿਉਂ ਸਮਝ ਆ ਰਹੀ ਕਿ ਇਹ ਜਿਹੜੀ ਧਰਮ ਦਾ ਜਿਹੜਾ ਤੱਤ ਰੂਪੀ ਮੱਖਣ ਹੈ ਪਰਮਾਤਮਾ ਤੋਂ ਕਿਵੇਂ ਨਿਕਲਣਾ, ਜਿਹਨੂੰ ਜਾਚ ਨਾ ਹੋਵੇ ਦੁੱਧ 'ਚੋਂ ਮੱਖਣ ਕੱਢਣ ਦੀ, ਅਤੇ ਆਪਾਂ ਦੇਖੀਏ ਭਾਵੇਂ ਕਿੰਨਾ ਸਮਾਂ ਉਹ ਰਿੜਕਣਾ ਪਾ ਕੇ ਬਹਿ ਜਾਵੇ, ਉਹ ਮੱਖਣ ਨਹੀਂ ਤਿਆਰ ਹੋ ਸਕਦਾ, ਕਿਉਂਕਿ ਮੱਖਣ ਤਿਆਰ ਕਰਨ ਦੀ ਵੀ ਇੱਕ ਵਿਧੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਗੱਲ ਜਿਹੜੀ ਸੀ ਪੀਰ ਨੂੰ ਸਮਝਾਈ ਸੀ ਬਗਦਾਦ ਦੇ ਵਿੱਚ ਵੀ, ਉਹਨੂੰ ਕਹਿੰਦੇ ਸੀ ਨਾ ਕਿ ਰੱਬ ਦਿਖਾਈ ਕਿਉਂ ਨਹੀਂ ਦਿੰਦਾ, ਅਤੇ ਗੁਰੂ ਜੀ ਨੇ ਫਿਰ ਉੱਥੇ ਦੁੱਧ ਦੀ ਉਦਾਹਰਣ ਦੇ ਕੇ ਦੱਸਿਆ ਸੀ, ਕਹਿੰਦੇ ਜਿਵੇਂ ਦੁੱਧ ਨੂੰ ਇੱਕ ਪ੍ਰਕਿਰਿਆ ਵਿੱਚ ਲਿਆ ਕੇ ਗਰਮ ਕੀਤਾ ਜਾਂਦਾ ਹੈ, ਫਿਰ ਉਹਨੂੰ ਜਾਗ ਲਾਈ ਜਾਂਦੀ, ਟਕਾਇਆ ਜਾਂਦਾ, ਉਹਦੇ ਵਿੱਚੋਂ ਦਹੀਂ ਨਿਕਲਦਾ ਹੈ, ਮਲਾਈ ਹੁੰਦੀ ਹੈ, ਉਹਨੂੰ ਰਿੜਕਿਆ ਜਾਂਦਾ ਹੈ, ਅਤੇ ਫਿਰ ਉਹ ਮੱਖਣ, ਮੱਖਣ ਤੋਂ ਅੱਗੇ ਦੁੱਧ ਵਾਹਿਗੁਰੂ ਘਿਓ ਬਣਦਾ ਹੈ, ਫਿਰ ਜਾ ਕੇ ਉਹ ਤੱਤ ਮਿਲਦਾ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਵੀ ਮਿਲਣਾ ਹੈ ਅਤੇ ਇਹ ਪ੍ਰਕਿਰਿਆ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਅਤੇ ਉਹੀ ਪ੍ਰਕਿਰਿਆ ਸਤਿਗੁਰੂ ਜੀ ਸਾਨੂੰ ਬਾਣੀ ਦੇ ਰਾਹੀਂ ਦੱਸਦੇ ਹੈ, ਉਹੀ ਪ੍ਰਕਿਰਿਆ ਅੱਜ ਭਾਈ ਗੁਰਦਾਸ ਜੀ ਸਾਨੂੰ ਵਾਰਾਂ ਦੇ ਵਿੱਚ ਦੀ ਦੱਸਦੇ ਹੈ ਕਿ ਉਹ ਪ੍ਰਕਿਰਿਆ ਇਹ ਗੁਰੂ ਦੇ ਰਾਹੀਂ ਸਿੱਖਣਾ ਪੈਂਦਾ ਹੈ ਪਰਮਾਤਮਾ ਤੱਕ ਕਿਵੇਂ ਜਾਣਾ। ਜਿਵੇਂ ਇੱਕ ਚੰਗੀ ਸੁਆਣੀ ਦੇ ਕੋਲੋਂ ਸਿੱਖਣਾ ਪੈਂਦਾ ਹੈ ਨਾ ਦੁੱਧ ਤੋਂ ਮੱਖਣ ਤੱਕ ਦੀ ਪ੍ਰਕਿਰਿਆ ਕਿਵੇਂ ਹੋ ਸਕਦੀ ਹੈ, ਫਿਰ ਉਹ ਦੱਸਦੇ ਆ ਕਿ ਇਹਨੂੰ ਕਿਵੇਂ ਗਰਮ ਕੀਤਾ ਜਾਣਾ ਹੈ, ਕਿੰਨਾ ਕੁ ਗਰਮ ਠੰਡਾ ਹੋਵੇ, ਇਹਨੂੰ ਜਾਗ ਲਾਉਣੀ ਹੈ, ਕਿੰਨੇ ਕਿਹੜੇ ਮੌਸਮ 'ਚ ਇਹਨੂੰ ਕਿਵੇਂ ਦਾ ਰੱਖਣਾ ਹੈ, ਇਹਨੂੰ ਟਕਾ ਕੇ ਕਿਵੇਂ ਰੱਖਣਾ ਹੈ, ਸਾਰੀ ਪ੍ਰਕਿਰਿਆ ਫਿਰ ਉਹ ਦੱਸਦੀ ਹੈ। ਇਸੇ ਤਰ੍ਹਾਂ ਹੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹੇ, ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਅਤੇ ਇਹੀ ਪ੍ਰਕਿਰਿਆ ਸਤਿਗੁਰੂ ਨੇ ਦੱਸਣੀ ਹੈ ਕਿ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ। ਕਿਉਂਕਿ ਅਸੀਂ ਮੂਲ ਮੰਤਰ ਵਿੱਚ ਵੀ ਜਦੋਂ ਪਰਮਾਤਮਾ ਦੇ ਸਵਰੂਪ ਨੂੰ ਪੜ੍ਹਦੇ ਹਾਂ ਅਤੇ ਸਤਿਗੁਰੂ ਜੀ ਅੱਗੇ ਦੱਸਦੇ ਗੁਰ ਪ੍ਰਸਾਦ, ਵੀ ਇਸ ਪਰਮਾਤਮਾ ਨਾਲ ਮਿਲਾਪ ਗੁਰੂ ਦੀ ਕਿਰਪਾ ਦੇ ਦੁਆਰਾ ਹੋਣਾ ਹੈ। ਹੁਣ ਇਹੀ ਗੱਲ ਜਦੋਂ ਭਾਈ ਲਹਿਣਾ ਜੀ ਨੂੰ ਸਮਝ ਆ ਗਈ ਕਿ ਗੁਰੂ ਦੇ ਰਾਹੀਂ ਹੀ ਪਰਮਾਤਮਾ ਨੂੰ ਮਿਲਿਆ ਜਾਣਾ ਹੈ, ਫਿਰ ਉਸ ਦਿਨ ਤੋਂ ਭਾਈ ਲਹਿਣਾ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਟਿਕ ਗਏ। ਟਿਕ ਕੇ ਫਿਰ ਸਤਿਗੁਰੂ ਨੇ ਦੱਸਿਆ ਹੈ ਕਿ ਕਿਵੇਂ ਰੱਬ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਸੇਵਾ ਦੇ ਵਿੱਚ ਜਦੋਂ ਭਾਈ ਲਹਿਣਾ ਜੀ ਲੱਗ ਗਏ, 7 ਸਾਲ ਲੱਗ ਗਏ, 1532 ਈਸਵੀ ਨੂੰ ਗਏ ਸੀ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ, 1539 ਤੱਕ ਉਹਨਾਂ ਨੇ ਸੇਵਾ ਕੀਤੀ। ਅਤੇ ਫਿਰ ਭਾਈ ਗੁਰਦਾਸ ਜੀ ਵੀ ਦੱਸਦੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖ ਲਿਆ ਕਿ ਭਾਈ ਲਹਿਣਾ ਜੀ ਦੀ ਸੇਵਾ ਪ੍ਰਵਾਨ ਹੋ ਗਈ ਹੈ, ਹੁਣ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਨੇ, ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੰਗਤਾਂ ਨੂੰ ਕਹਿ ਦਿੱਤਾ ਸੀ, ਪੁੱਤਰਾਂ ਨੂੰ, ਬੱਚਿਆਂ ਨੂੰ, ਪਰਿਵਾਰ ਨੂੰ, ਸੰਗਤਾਂ ਨੂੰ ਇਕੱਠਿਆਂ ਕਰਕੇ ਕਿ ਸਾਡਾ ਹੁਣ ਜਾਣ ਦਾ ਸਮਾਂ ਹੋ ਗਿਆ, ਸਰੀਰ ਕਰਕੇ ਹੁਣ ਇਸ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਸੰਭਾਲਣਗੇ। ਅਤੇ ਭਾਈ ਗੁਰਦਾਸ ਜੀ ਨੇ ਵੀ, ਭਾਈ ਸੱਤਾ ਬਲਵੰਡ ਜੀ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਕਿ ਉਸ ਵੇਲੇ ਗੁਰੂ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਦੋਨਾਂ ਨੇ ਥੋੜ੍ਹਾ ਜਿਹਾ ਵਿਰੋਧ ਵੀ ਇਸ ਗੱਲ ਦਾ ਕੀਤਾ ਵੀ ਇਹ ਸਾਡਾ ਹੱਕ ਬਣਦਾ ਹੈ ਗੁਰਤਾ ਗੱਦੀ 'ਤੇ, ਕਿਉਂਕਿ ਆਮ ਮੰਨਿਆ ਜਾਂਦਾ ਜਿਵੇਂ ਜਾਇਦਾਦ ਪਿਤਾ ਦੀ ਉੱਤੇ ਬੱਚੇ ਵਾਰਸ ਨੇ, ਇਸੇ ਤਰ੍ਹਾਂ ਹੀ ਇਹ ਗੁਰਤਾ ਗੱਦੀ ਨੂੰ ਵੀ ਆਪਣੀ ਮਲਕੀਅਤ ਸਮਝਦੇ ਨੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਪਰ ਭਾਈ ਗੁਰਦਾਸ ਜੀ ਵੀ ਅਤੇ ਭਾਈ ਸੱਤਾ ਬਲਵੰਡ ਜੀ ਵੀ ਇਹ ਗੱਲ ਕਹਿੰਦੇ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਏ। ਉੱਥੇ ਫਿਰ ਦੱਸਦੇ ਕਹਿੰਦੇ ਕਿ ਅਸਲ ਵਿੱਚ ਮੌਕਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਰਿਆਂ ਨੂੰ ਦਿੱਤਾ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਬਾਕੀ ਸਿੱਖਾਂ ਨੂੰ ਵੀ, ਭਾਈ ਲਹਿਣਾ ਜੀ ਨੂੰ। ਪਰ ਜਦੋਂ ਸੇਵਾ ਦੇ ਵਿੱਚ ਪ੍ਰਵਾਨ ਹੋਏ ਨੇ, ਸਭ ਤੋਂ ਪਹਿਲੇ ਨੰਬਰ 'ਤੇ ਭਾਈ ਲਹਿਣਾ ਜੀ ਆਏ ਨੇ। ਅਸੀਂ ਜਦੋਂ ਭਾਈ ਸੱਤਾ ਬਲਵੰਡ ਜੀ ਦੇ ਬਚਨ ਪੜ੍ਹਨ ਜਾਂ ਸਦੋਸ ਦਾ ਲਹਿਣਾ ਟਕਿਉਣ, ਕਿ ਜਦੋਂ ਸਿੱਖਾਂ ਪੁੱਤਰਾਂ ਘੋਕ ਹੈ, ਸਾਰਿਆਂ ਦੇ ਵਿੱਚੋਂ ਘੋਕ ਪੜਤਾਲ ਕੀਤੀ ਗਈ, ਗੁਰੂ ਨਾਨਕ ਸਾਹਿਬ ਜੀ ਨੇ ਐਵੇਂ ਕੋਈ ਇੱਕ ਦਿਨ ਦੇ ਫੈਸਲਾ ਨਹੀਂ ਸੀ ਇਹ ਕਰ ਲਿਆ, ਲੰਬੀ ਨਜ਼ਰ ਸੀ ਤਕਰੀਬਨ 7 ਸਾਲ ਦੀ, ਅਤੇ ਭਾਈ ਲਹਿਣਾ ਜੀ ਦੀ ਕਮਾਈ ਨੂੰ ਅੱਖਾਂ ਦੇ ਸਾਹਮਣੇ ਰੱਖਿਆ ਸੀ। ਅਤੇ ਮੈਂ ਇਹ ਬੇਨਤੀ ਕਰਾਂ ਕਿ ਇਹਦਾ ਭਾਵ ਇਹ ਨਹੀਂ ਕਿ ਦੂਜੇ ਸਿੱਖਾਂ ਵਿੱਚ ਕਮੀ ਸੀ, ਇੱਕ ਤਾਂ ਜਦੋਂ ਬਾਣੀ ਵਿੱਚੋਂ ਅਸੀਂ ਇਹ ਵੀ ਬਚਨ ਪੜ੍ਹਦੇ, ਦਾਤ ਜੋਤ ਖਸਮੈ ਵਡਿਆਈ, ਹੁਣ ਬਾਬਾ ਬੁੱਢਾ ਜੀ ਦੀ ਕਮਾਈ ਕੋਈ ਘੱਟ ਥੋੜ੍ਹੀ ਹੈ, ਭਾਈ ਮਰਦਾਨਾ ਜੀ ਦੀ ਕਮਾਈ ਘੱਟ ਥੋੜ੍ਹੀ ਹੈ, ਪਰ ਨਾਲ ਗੁਰੂ ਸਾਹਿਬ ਦੱਸਦੇ ਨੇ ਕਿ ਦਾਤ ਜੋਤ ਖਸਮੈ ਵਡਿਆਈ, ਇਹ ਜਿਹੜੀ ਵਡਿਆਈ ਹੈ ਧੁਰ ਤੋਂ ਵੀ ਲਿਖੀ ਆਉਂਦੀ ਹੈ, ਇਹ ਭਾਈ ਲਹਿਣਾ ਜੀ ਨੂੰ ਵੀ ਮਿਲ ਜਾਂਦੀ ਹੈ, ਬਾਬਾ ਅਮਰਦਾਸ ਜੀ ਨੂੰ ਮਿਲ ਜਾਂਦੀ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ 5 ਸਾਲ 'ਚ ਇਹ ਵਡਿਆਈ ਮਿਲ ਜਾਂਦੀ ਹੈ। ਇਸ ਕਰਕੇ ਕੁਝ ਧੁਰ ਤੋਂ ਲਿਖਿਆ ਅਤੇ ਕੁਝ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੰਸਾਰ ਵਿੱਚ ਦੱਸ ਦਿੱਤਾ ਕਿ ਜੋ ਗੁਰ ਕਹੈ ਸੋਈ ਭਲਮਾ ਨੂੰ, ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹਦੇ ਨਾ, ਕਿ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਰਹੇਗਾ, ਗੁਰੂ ਦੇ ਹੁਕਮ ਦੇ ਵਿੱਚ ਚੱਲੇਗਾ, ਉਹ ਇਸ ਸੰਸਾਰ ਵਿੱਚ ਨਦਰੀ ਨਦਰ ਨਿਹਾਲ ਹੋ ਜਾਵੇਗਾ। ਸੋ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਫੈਸਲਾ ਕੀਤਾ, ਭਾਈ ਗੁਰ ਲਹਿਣਾ ਜੀ ਦੀ ਘਾਲ ਕਮਾਈ ਨੂੰ ਵੀ ਦੇਖਿਆ ਅਤੇ ਕਹਿ ਦਿੱਤਾ, ਲਹਿਣਾ ਜੀ ਤੁਸੀਂ ਧੰਨ ਹੋ, ਜਿਵੇਂ ਭਾਈ ਗੁਰਦਾਸ ਜੀ ਅੱਜ ਕਹਿੰਦੇ ਨਾ, ਧੰਨ ਗੁਰੂ ਗੁਰ ਸਿੱਖ ਧੰਨ, ਜਿੱਥੇ ਗੁਰੂ ਧੰਨ ਹੈ ਉੱਥੇ ਗੁਰੂ ਦਾ ਸਿੱਖ ਵੀ ਧੰਨ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਰਹਿ ਕੇ ਨਾ ਦਿਨ ਦੇਖਦਾ ਨਾ ਰਾਤ ਦੇਖਦਾ ਹੈ। ਭਾਈ ਲਹਿਣਾ ਜੀ ਦੀ ਜਦੋਂ ਸਾਖੀ ਅਸੀਂ ਪੜ੍ਹਦੇ ਹਾਂ ਨਾ ਜੀ, ਜਿਹੜਾ ਵੀ ਹੁਕਮ ਲਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਭਾਈ ਲਹਿਣਾ ਜੀ ਨੇ ਪਰਤ ਕੇ ਨਹੀਂ ਦੇਖਿਆ, कि यह काम हो सकता कि नहीं हो सकता, तो ना ही इस गल का जवाब दिता कि हुण नहीं करांगा, सवेर नूं कर देवांगा, शाम नूं कर देवांगा। कोई उत्थे जिहड़े उजर नहीं है, उत्थे जदों गुरु नानक साहब जी महाराज जी की रसना तो बचन निकलते हैं, भाई लहणा जी झोली दे विच पवा लैंदे ने। जे रात के समय में आ गई गल, कहन लगे भाई लहणा जी जाओ दरिया तो कपड़े धो लियाओ, कोई उजर नहीं किया महाराज, सियाल बड़ा है, मीह वरदा है, कोई गल नहीं सवेरे धो लियावांगे, कोई उजर नहीं। जे भाई लहणा जी धर्मशाला की दीवार डिग पई है बना दो, सर्दियों में वरदे मीह में मिट्टी की दीवार बनाउन लग पए। जे कह दिता भाई लहणा जी किकर तो मठियाई झाड़ दो, सत बचन कह के उस पासे नूं तुर गए। जे कहा मुर्दा खा लो, ये नहीं कहा कि मैं ये को खावां, कहन लगे महाराज हुक्म करो किहड़े पासे तो खावां। ये केवल तो केवल टूक मात्र, ये जिहड़ियां साखियां आपां पढ़दे हां इहदा भाव ये सी कि जदों आपां गुरु अंगद साहब जी भाई लहणा जी तो गुरु अंगद साहब जी बंदे, उन्होंने आसा जी की वार दे विच श्लोक भी उन्होंने पढ़ते हैं, होर भी आपां जदों उन्होंने बचन पढ़ते उन्होंने लिखिया है, कहिंदे जिन्हों असीं साहिब मन लीए ना, मालक मन लीए, फिर उहदे अगे जिहड़ा सवाल जवाब नहीं कोई हुंदा, उत्थे फिर सत करके जिहड़ा वह जीवन बतीत करना पैंदा है। ते इस तरह भाई लहणा जी ने जदों जीवन बतीत किया, गुरु नानक साहब जी महाराज जी ने फिर 1539 ईस्वी नूं करतारपुर साहब की धरती के उपर भाई लहणा जी नूं गुरता गद्दी दे के गुरु अंगद बनाया, ते नाल फिर आप मत्था टेक के नाले पुत्रां नूं भी संसार नूं भी कह दिता कि भाई लहणा जी हुण गुरु अंगद साहब जी है, यही इस गद्दी दे वारस होणगे, इन्हां दे कोलों तुसीं साडे जे कोलों जिवें अगवाई लैंदे सो इदां अगवाई हुण गुरु अंगद साहब जी को लैणी है। फिर नाल ही कह दिता गुरु अंगद साहब जी नूं कि हुण तुसीं खडूर दी धरती ते जा के प्रचार करना है। ते कुछ समय बाद, कुछ दिनां बाद, अज दे दिन गुरु नानक साहब जी महाराज जी 1539 ईस्वी नूं करतारपुर साहब की धरती ते ज्योति जोत समाए सन। उन्हां दा ज्योति जोत पुरब अज बड़ी श्रद्धा भावना दे नाल हर साल की तरह गुरु नानक नाम लेवा संगत संसार दे विच कोने कोने विच मना रही है। ते भाई गुरदास जी भी ये गल कहिंदे ने, धन गुरु गुर सिख धन। हुण गुरु नानक साहब जी भी धन ने, तो भाई लहणा जी भी धन ने, जिन्हां नूं गुरु नानक साहब जी ने आदि पुरख आदेश कराया, जिन्हां ने परमात्मा नूं मिला दिता, जिस परमात्मा की भाल विच भाई लहणा जी कई साल जिहड़े पहाड़ां विच जांदे रहे ना, परमात्मा नाल नहीं मिले, पर जदों धन गुरु नानक साहब जी की शरण विच चले गए, आदि पुरख आदेश कराया, फिर परमात्मा नूं मत्था टेकन की जाच, परमात्मा दे दीदार करन की जाच गुरु नानक साहब जी ने भाई लहणा जी नूं दस दित्ती। फिर सतगुरु सतगुर दर्शन धन है, धन दृष्ट गुर ध्यान तराया, कहन लगे कि इस गुरु दे दर्शन भी धन ने, ते वह दृष्टि भी धन है, जिन्ना जिस दृष्टि ने जिन्ना अखा ने गुरु दे दीदार किते। आपां जदों बचन पढ़दे ना, दर्शन देख जीवां गुर तेरा, पूर्ण कर्म होए प्रभ मेरा। सतगुरु जी जदों मैं तुहाडी दीदार करदा है तो मैनूं आत्मक जीवन मिलदा है। हुण भाई लहणा जी नूं भी आत्मक जीवन मिल गया, तो फिर जदों गुरु दे दीदार हो गए ना, तो ये कह दिता गुरु बन के, जिस प्यारे सिहोने तिस आगै मर चलीऐ, त्रिग जीवन संसार ताकै पाछै जीवना। कहिंदे हुण गुरु तो बिना, मालक प्यारे तो बिना जीविया नहीं जांदा, जे उहदे तो परे जा के जीवांगे तो वह मरन के बराबर आ, फटकार योग जीवन आ जिहड़ा हुण गुरु तो परे जा के बतीत होवे। उत्थे फिर इको ही गल कह दिती भी हुण प्यारे दे नाल नेह पै गया है। तो सत भाई गुरदास जी भी कहिंदे कि वह सतगुरु के दर्शन भी धन ने, तो वह नेत्र भी, वह दृष्टि भी धन है, जिहड़ी दृष्टि सतगुरु दे दीदार करती है, जिहड़े अखां दीदार करदियां ने उस मालक दियां, उस परवदगार की जोत गुरु नानक साहब जी की। फिर अगे भाई गुरदास जी दसदे, धन धन सतगुर शब्द, धन सुरत गुर ज्ञान सुनाया, कि सतगुरु का वह शब्द भी धन है, तो वह सुरत भी धन है जिहड़ी उस शब्द नूं सुनदी है। ਜਿਵੇਂ ਆਪਾਂ ਬਚਨ ਸਾਂਝੇ ਕੀਤੇ ਸਾਖੀ ਦੇ ਕਿ ਸਤਿਗੁਰੂ ਜੀ ਦੇ ਬਚਨ ਭਾਈ ਜੋਧ ਜੀ ਖਡੂਰ ਦੀ ਧਰਤੀ 'ਤੇ ਪੜ੍ਹਦੇ ਪਏ ਨੇ ਅਤੇ ਭਾਈ ਲਹਿਣਾ ਜੀ ਦੀ ਸੁਰਤ ਨੇ ਉਹ ਸੁਣ ਲਏ ਨੇ। ਹੁਣ ਦੇਖੋ ਭਾਈ ਜੋਧ ਜੀ ਜਦੋਂ ਰੋਜ਼ਾਨਾ ਬਾਣੀ ਪੜ੍ਹਦੇ ਨੇ ਹੋਰ ਵੀ ਤਾਂ ਨਗਰ ਦੇ ਲੋਕ ਸੁਣਦੇ ਹੀ ਹੋਣਗੇ ਪਰ ਉਹ ਲਾਹਾ ਨਹੀਂ ਪ੍ਰਾਪਤ ਕਰ ਸਕੇ। ਪਰ ਉਹ ਮੁਬਾਰਕ ਸੁਰਤ ਸੀ ਭਾਈ ਲਹਿਣਾ ਜੀ ਦੀ, ਜਿਸ ਸੁਰਤ ਨੇ ਭਾਈ ਜੋਧ ਜੀ ਦੇ ਕੋਲੋਂ ਗੁਰੂ ਸ਼ਬਦ ਸੁਣਿਆ ਅਤੇ ਉਧਾਰ ਹੋ ਗਿਆ। ਅੱਗੇ ਜੋ ਹੋਰ ਬਰਕਤਾਂ ਗੁਰੂ ਦੇ ਵਿੱਚ ਨੇ ਅਤੇ ਉਹਨਾਂ ਦੇ ਬਰਕਤਾਂ ਦੇ ਮਾਲਕ ਜਿਵੇਂ ਗੁਰੂ ਸਿੱਖ ਉਹਨਾਂ ਬਰਕਤਾਂ ਨੂੰ ਧਾਰਨ ਕਰਕੇ ਧੰਤਾ ਦੇ ਯੋਗ ਹੁੰਦੇ ਨੇ, ਇਹ ਵਿਚਾਰਾਂ ਕੱਲ੍ਹ ਨੂੰ ਇਸ ਤੋਂ ਅਗਲੇਰੀਆਂ ਜਿਹੜੀਆਂ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਨ ਦਾ ਯਤਨ ਕੀਤਾ ਜਾਵੇਗਾ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੋਲਦਿਆਂ ਵਿਚਾਰ ਕਰਦਿਆਂ ਬਾਣੀ ਦੇ ਸ਼ਬਦਾਂ ਦਾ ਗਾਇਨ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ, ਸਤਿਗੁਰੂ ਜੀ ਕਿਰਪਾ ਕਰਨਾ, ਉਹ ਸੰਸਾਰ ਦਾ ਭਲਾ ਮੰਗਦੇ ਹੋਏ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਜ, ਅੱਜ ਦਾ ਪਾਵਨ ਇਤਿਹਾਸ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆ, ਉਹ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ। ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੀ ਰਸਨਾ ਤੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੋਵੇਗੀ। 24 ਅਕਤੂਬਰ ਨੂੰ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਹੈ, ਸੋ ਇਸ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਵਿੱਚ ਭਾਗ ਲੈ ਸਕਣ। ਆਓ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਾਬ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਸਹਿ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਕ ਤੀਕ ਫਤਿਹ ਬਿਰਧਗੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ।

ਬਬੀਕ ਦਾਨ ਮਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗਾਂ ਜੁਗਿਆ ਟਲ ਧਰਮ ਕਾ ਜੇਕਾਰ

ਮਤ ਉੱਚੀ ਮਤ ਮਤ ਦਾ ਰਾਖਾਇਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਓਟ ਗੁਰੂ ਗਰੀਬ ਨਮਾਰ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਜਾਣ ਕਰਕੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਇਤਿਹਾਸ ਦੀ ਵਿਚਾਰ ਹੋਈ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਟਾ ਪੁਰਚਗਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾ ਰਹੀਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲਫਲ ਬੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਬਰਿਆਤ ਰੱਖਣਾ ਧਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਟਾ ਪੁਰਚਗਮਾਪ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਈ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਰੋ ਸਿਮਰਾ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਤਾਈ ਸਭ ਤਾਈ ਹੋਈ ਸਹਾਇ ਦਸਵੇਂ ਪਾ

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂੜ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੀ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਤਿਕਮਾਪ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਲਾਉਣੇ ਸਰਬਾਧੇ ਕਾਰਜ ਰਾਸ ਕਰਨੇ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ।

ਹਨੇਰਾਰਾਮ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਕਾ ਟਲ ਗੁਰਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਵਰਸੋ ਕੁਰਸੋ ਝਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ

ਆਕੂ ਖਾ ਕਰ ਲੈ ਸਭ ਫੈਲ, ਬਿਨ ਸਭ ਦੇ ਨਹੀਂ ਉਤਰੈ ਮੈਲ।

ਗੁਰ ਭਗਤ ਨਾਹੀ ਸੁਖ ਥੀਆ ਸੁਕਰ ਸਵਾਨ ਗਰ ਧਵ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ

ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛ ਨ ਹੋਏ ਮਾਨੇ ਹੁਕਮ ਸੀਜੈ ਦਰਸੋ ਸਤਿਗੁਰੁ ਮਿਲੈ ਤਾਂ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਣੈ

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ

ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਚਿੱਤ ਸਹਿ ਦਰਬਾਰ ਮੋਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬੁਝਾਹੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀ ਸਿੱਠ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਉਰਖਾਇ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਬਲਾ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਵਰਮਾਇਨ ਸੁਣਿਆ ਮੁਕਸਲਾ ਹਨੁਮਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ

ਆਖ ਅਸੰਖ ਮਲੇਸ਼ ਮਲ ਭਖ ਖਾਜ ਅਸੰਖ ਨਿੰਦ ਕਉ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮਾ ਗਮਾ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ

ਜਿਵ ਫੁਰਮਾਏ ਤਿਵ ਤਿ ਪਾਹਿ, ਜੇ ਤਾ ਕੀਤਾ ਤੇ ਤਨਾਉ ਬਿਨਾ ਵੈ, ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ, ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਮੂਤ ਪ੍ਰੀਤੀ ਕੱਪੜੋਏ ਦੇ ਸਾਬੂਨ, ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ,

ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੋ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਹੋ ਸਤ ਸੁਹਾਣ ਸਦਾ ਮਨ ਚਾਹੋ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੇ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤਵਾਰ ਨਾ ਜੋਗੀ ਜਾਣੇ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੇ ਸੋਈ ਕਿਵ ਕਰਾਕਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕਾ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨ ਸੋਹੈ ਪਾ ਤਲ ਨਾ ਪਾਤਾਲ ਲੱਖ ਆਗਾ ਸਾਂ ਆਗਾ ਸੂਟ ਕੋਟ ਭਾਲ ਥੱਕੇ ਵੀਤ ਕਹਿਣਕ ਵਾਹ ਸਹਿ ਸਠਾਰੇ ਕਹਿਣਕ ਤੇ ਬਾਸ ਨੂੰ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨ ਦੇਣ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ

ਇਹ ਹਵੰਤ ਨਾ ਜਾਣੇ ਕੋਏ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾ ਹੋਏ, ਉੱਚਾ ਹੋਵੇ ਕੋਏ ਤੇ ਸੁੱਚੇ ਕਹੋ ਜਾਣੇ

ਕਿਤੇ ਖਪਤ ਟਹਿਵੇ ਕਾਰ, ਕਿਤੇ ਲੈ ਲੈ ਮੁੱਕਰ ਪਾਹ, ਕਿਤੇ ਮੂਰਖ ਖਾਹੀ ਖਾਹ, ਕਿਤੇ ਅਦੂ ਭੁਗਸਦ ਮਾਰੇ ਭੇਦਾ ਤਰੀ ਦਾ ਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਇਓ, ਜਾਣੇ ਜਿਤਿਆ ਮੋਏ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕੇ ਕੇ, ਜਿਸ ਨੂੰ ਬਖਸੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣਾ ਮੁੱਲ ਵਾਪਾਰ, ਮੁੱਲ ਵਾਪਾਰੀ ਮੁੱਲ ਭੰਡਾਰ, ਮੁੱਲ ਆਵੈ ਮੁੱਲ ਲੈ ਜਾ, ਮੁੱਲ ਪਾਏ ਮੁੱਲਾ ਸਮਾਜ, ਅਮੁੱਲ ਧਰਮ ਮੁੱਲ।

ਇਹਦੇ ਆਖੇ ਗੋਪੀਤਾ ਗੋਬਿੰਦ ਵਾਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ

ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਉ ਲਿਖੀਐ ਸਿਰਗਾ ਵਾ ਰੰਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੁ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੋਨੂੰ

ਸਾਧ ਵਿਚਾਰੇ। ਗਾਵਨ ਜਤਿ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਏ ਆਲੇ। ਗਾਵਨ ਰਤਨੋ ਪਾਹੇ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਤ ਮਹੰਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਏ, ਨੰਜਾ ਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ।

ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਵਾਦ ਅਨੀਨ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜਗਦੀ ਸੇ ਤਰਾਹੇ ਪਤ ਪਵਣੀਆਂ ਚੜੀਐ ਹੋਏ ਇੱਕੀ ਸੋ ਸੁਣ ਗੱਲਾਂ ਆਕਾਸ਼ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ

ਜੋਰ ਨਾ ਜੁਗਤੀ ਛੁਟੈ ਸੰਸਾਰ ਜੋ ਸਾਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਨ ਕਛ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇਆ ਖਹੁ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੂਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾਟ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮ ਖੰਡ

ਵੇਖੈ ਵੇਖੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਵ ਹਾਰਾ ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ, ਭਉ ਹਲਾਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ

ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ

ਭੁਜੰਗ ਪਰਿਆਤ ਛੰਦ ਨਮੋ ਸਰਮਾਨਿ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਵਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨ ਪਰਮ ਰੂਪੇ ਨਮੋ ਜੋਗ ਜੋਗ ਹੇ ਸੁਨ ਪਰਮ ਸਿੱਧੇ ਨਮੋ ਰਾਜ ਰਾਜੇ ਸੁਨ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗ ਹੇ ਸੁਨ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ

ਦੇਸਿਆ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧਿ ਅਬਾਧਿ ਆਨੰਦੀ ਸਰੂਪੇ ਨਮੋ ਸਰਵਮਾਨਿ ਸਮਸਤੀ ਨਿਧਾਨਿ ਨਮਸਤਵੰਗ ਨੇਨਾਥਿ ਨਮਸਤਵੰਗ ਪਰਮਾਥਿ ਨਮਸਤਵੰਗ ਅਗੰਜੀ ਨਮਸਤਵੰਗ ਅਪੰਜੀ ਨਮਸਤਵੰਗ ਅਕਾਲੀ ਨਮਸਤਵੰਗ ਅਪਾਲੀ ਨਮੋ ਸਰਵਦੇਸੀ ਨਮੋ ਸਰਭੇਸੀ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹਿ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੀ ਨਮੋ ਸਰਭੋਗੀ ਨਮੋ ਸਰਬਜੀਤ ਨਮੋ ਸਰਭੀਤ ਨਮੋ ਸਰਬ ਗਿਆਨ

ਆਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਜੋ ਤੈ ਕਾਰ ਪੁਰਖ ਆਦੇਸ਼ ਧਰਮ ਧਾਮ ਸੁ ਪਰਮ ਰਹਿਤ ਭੂਤ ਅਲਖ ਅਭੇ ਸੰਗ ਰਾਗ ਨਰੰਗ ਜਾਕ ਹੈ।

ਕਨ ਉਸਤਤ ਏਕ ਪੁਰਖ ਅਬਦੂਲ ਗਰਭ ਗੰਜਨ ਸਰਭਨ ਆਦਿ ਰੂਪਾ ਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰੇਤੀ ਪਾਰ ਸਰਬਗੰਤਾ ਸਰਬਹੰਤਾ ਸਰਵ ਤੇਨ ਭੇਖ ਸਰਵ ਸ਼ਾਸਤ੍ਰ ਨ ਜਾਣੈ ਰੂਪ ਰੰਗ ਵਰ ਰੇਖ ਪਰਮ ਵੇਦ ਪੁਰਾਣ ਜਾ ਕਹਿਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਹੀ ਬਹੁਚਿਤ ਮਦ ਭਾਰ ਸ਼ੰਤ ਤਵੈ ਪ੍ਰਸਾਦਿ।

ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਪਤ ਸੀਸ ਨ ਜਾਤ ਵਿਚਾਰੇ।

ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ।

ਜਤੀ ਜਤ ਤਹਾਰ ਸਭੈ ਸੁਬਿਚਾਰ ਹਜ਼ਾਰ ਕ ਦੇਖਾਇ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਵੇਖ ਨਾ ਲੇਖ ਸੁਧ ਸਿਪਾਹ ਦੁਰੰਤ ਦੁਬਾਹ ਸੁਸਾ ਸੁਨਹ ਦੁਰਜਾਨ ਨ ਲੈਂਗੇ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖਾਲੇ ਨਾ ਲੈਂਗੇ।

ਵੀਰ ਅਪਾਰ ਵੱਡੇ ਬਰਿਆ ਰਬ ਚਾ ਰਹਿ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨਹਾਰ ਗਾੜੇ ਗੜਾਨ ਕੇ ਤੋੜਨਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੁ ਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਿਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਥ ਪੈਂਗੇ ਪੁੰਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬਹੁ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਵਲੋਕ ਚਪੈਂਗੇ ਮਾਨਵ ਇੰਦ੍ਰ ਗਜਿੰਦਰ ਨਰਾਤ ਜੌਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇ ਤਰੇਂਗੇ ਕਹ ਪਹਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਨੀ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਮਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਦੈ ਮੋਹੇ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ।

ਜਵਨ ਕਾਲ ਜੋਗੀ ਸੁਖੀ ਓ ਬੇਦ ਰਾਜ ਬ੍ਰਹਮਾ ਜੁਥੀ ਓ ਜਵਨ ਕਾਲ ਸਭ ਲੋਕ ਸੁਭਾਰ ਨਮਸਕਾਰ ਹੈ ਤਾ ਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਛ ਨੂੰ ਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸੁਭਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਤਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਯੁਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਯਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ ਸਪਤ ਹਰਾਇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ।

ਮੂੜ ਕਛ ਭੇਦ ਨਾ ਜਾਣਤ ਮਹਾਨ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੀਰ ਜਸੇਤ ਜਕੀਨੀ ਉਤਪੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਤ ਸਰੂਪ ਸੁਯੰਭਵ

ਜੇ ਅਸਤੁਹਿ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕ ਨਹੀਂ ਆਇਆ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰਿ ਹੋ ਤਾ ਕੇ ਤਾਪ ਤਨ ਕਮਾਏ ਹਰਿ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ। ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰ ਹੋ ਕਹਾ ਦਾਰਿਦ ਦੁਸ਼ਟ ਦੋਖ ਤੇਰਾ।

ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਥ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ

ਸੋਈ ਜਨ ਪਾਵੇ ਆਵਬ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕਹੋ ਹੁਕਮ ਮੰਨਿਏ ਪਾਈਏ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ

ਤੇਰੇ ਨਾਲੇ ਸਾਥ ਤੇਰਾ ਚਲੈ ਨਾਹੀਂ ਤਿਸ ਨਾਲ ਕਿਉਂ ਚਤਲਾਈ ਐਸਾ ਕੰਮ ਮੂਲੇ ਨਾ ਕੀਚੈ ਜਿੱਤ

ਪ੍ਰਾਪਤ ਥਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿਕੀਤ ਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾ ਹਿਤਿਵ ਚਲਾਏ ਸੁਆਮੀ।

ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹ ਸੁਹਿਲਾ ਸਭ ਸੁਹਾਵਾ।

ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਵਾਈਆ ਕਹਿਦੇ, ਪਵਿੱਤ ਸੁਣਦੇ ਪਵਿੱਤ ਸਹਿ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉ ਰਹੁ ਚਿਤ ਲਾਇ ਕਹਿ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਸਹਿ ਸਾਹਿਬ ਜਾਇ।

ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉਂ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ। ਤਿਨੀ ਜਨਮ ਜੂਏ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਨ ਨਿਰਮਲ, ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਵਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਕੱਟਿਆ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀਆਂ ਆਖ ਵਖਾਣੀ ਹਰ ਹਰ ਨਿਤ ਕਰੇ ਰਸਣਾ, ਹਰ ਹਰ ਨਿਤ ਕਰੇ ਰਸਣਾ, ਕਹਿਆ ਕਛੂ ਨਾ ਜਾਣੀ ਚਿ

हुआ समाओ सब से तीमन मिलिया सच्चा लाया भाउ आपे हीर रतन आपे जिसनु दे बुझाए कह नानक सब रतन है हीरा जित जड़ाओ शिव शक्त आप उपाय कह करता आपे हुक्म वरताए हुक्म वरताए आप वेखाए गुरमुख साहिब बुझाए तोड़े बंधन होवे मुख शब्द मन वसाए ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸੋ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੁੱਲੇ ਅੰਮ੍ਰਿਤ

ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ

रसना तू अनरस राच रही।

ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨੁਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ

ਮੰਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਉ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ।

ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰ

ਏ ਸ਼ਰਵਣ ਹੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ।

ਹਰ ਜੀਉ ਗੁਫਾ ਅੰਦਰ ਰੱਖੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਤ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਸਾਚਾ ਸੋਹਿਲਾ ਸਾਚੇ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾ ਤੁਦ ਭਾਵੈ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ ਆਨੰਦ ਸੁਣਹੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਿਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤਾ ਮਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ

ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕਚ ਨਿਕਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸਚਨੇ ਆਓ, ਵੱਡੀ ਵਡਿਆਈ ਜਨੇ ਚਲਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੂਜੈ ਸਪਹਾਓ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਪਿਆਪ ਨਾਨਕਾ ਨਕਤ ਨੀ ਜਾਏ ਕੀਤਾ ਕਰਨਾ ਸਰਵ ਰਜਾਏ। ਇਹੋ ਜਗ ਸੱਚੇ ਕਿਹਾ ਕੋਠ

ਜਿਹਾ ਪਤੇ ਜਨਮ ਭਰਮਿਆ ਤਾ ਸਤਿਗੁਰ ਸਭਾ ਸੁਣਾਇਆ ਸਤਿਗੁਰ ਜਵਰਦਾਤਾ ਕੋ ਨੇ ਸਭ ਸਿਨੋ ਲੋਕ ਸਭਾ ਸਤਿਗੁਰ ਮਿਲੇ ਸਤਿਪਾਚਨ ਵਿੱਚ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

ਜੇ ਆਪਣੇ ਸਭ ਸਦਾ ਦੇਖਾ ਜਾ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਿਰਪਾ ਨੂੰ ਨਿਸਦਾਈਏ ਜੇ ਜੁਰਮਾਨਾ ਪ੍ਰਜਰਵਸ ਕਰਦੀ ਆਈਏ ਹੋਰ ਹੈ ਨਾ ਭਰੀਏ ਪਾਈਏ।

ਸਤ ਹੈ ਹੋ ਮੈਂ ਕਰਮ ਕਮਾਏ ਹੋ ਮੈਂ ਇਹੀ ਵੰਦਨਾ ਫਿਰ ਫਿਰ ਜੋ ਨਹੀਂ ਪਾਏ ਹੋ ਮੈਂ ਕਿੱਥੋਂ ਪੁਜੈ ਕਿਸ ਸੰਜਮ ਇਹ ਜਾਏ ਹੋ ਮੈਂ ਇਹੋ ਹੁਕਮ ਹੈ ਪਈਆਂ ਕਿਰਤ ਫਿਰਾਏ ਹੋ ਮੈਂ ਦੀਰਘ ਰੋਗ ਦਾਂ ਰੂਪੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਸਮਤ ਕਮਾਏ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁੱਖ ਜਾਏ।

ਮੂੜੀ ਸੇਵ ਕੀਤੇ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਭੈਣ ਰੱਖਿਓ ਕਰ ਸ਼ੁਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜਾ ਬੰਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ ਸਗਲਾਂ ਨੇ ਦੇਵਾ ਚੜਾ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ।

ਜਿਸਤੁ ਦੇਹ ਤਿਸ ਮਿਲਿ ਸਤਿ ਆਤਿ ਹਚ ਕਮਾਇਆ ਸਤਿਗੁਰ ਮਿਲਿ ਸਤਿ ਪਾਨ ਕੇ ਹਿਰਦਾ ਸਚ ਵਸਾਇਆ ਮੋਹ ਰਖਸਤ ਨ ਜਾਣ ਨੇ ਮਨ ਮੁਖ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ।

ਵਸਤ੍ਰ ਨ ਪਹਿਰੈ ਅਹ ਨਿਸਕਹਿਰੈ ਮੋਹਨ ਵਿਗੁਤਾ ਕਿਉਂ ਜਾਗਿਆ ਗੁਰਵਿੰਦ ਸੁਤਾ ਪਾਗ ਪਿਤਾਣਾ ਆਪਣਾ ਕੀਆ ਕਮਾਣਾ ਅਲਮਲਖਾਈ ਸਿਰ ਛਾਈ ਪਾਈ ਮੂਰਖ ਅੰਦਰ ਪਤ ਗਵਾਈ ਬਿਨਾਵੈ ਕਿ ਥਾਏ ਨਾ ਪਾਈ ਰਹਿ ਵਿਵਾਣੀ ਮਣੀ ਮਸਾਣੀ ਅੰਦਰ ਜਾਣੇ ਫਿਰ ਪਸਤਾਣੀ ਸਤਿਗੁਰ ਭੇਟ।

ਮੋਹ ਰਖ ਪੰਡਤ ਮਥ ਜਤ ਸੰਜਾ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੈ ਮੁਖ ਦੁਆਰ ਜਤੀ ਸਦਾ ਵੈ ਜੁਗਤ ਨ ਜਾਣ ਛੱਡਵੈ ਹੈ ਕਰਵਾ ਸਭ ਕੋ ਪੂਰਾ ਆਪੇ ਹੋਵੇ ਘਟਨ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ

ਸਾਮ ਕਹੈ ਸਤੰਬਰ ਸਵਾਮੀ ਸਚ ਮਾਚੈ ਸਾਚ ਰਹੈ ਸਭ ਕੋ ਸਹਿ ਸਮਾਵੈ ਰਿ ਕਰਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲਿਆ ਪ੍ਰਛ ਜਾਇ ਨਾਨਕ ਤੋਂ ਮੁਖ ਅੰਤਰ ਪਾਏ ਜੁਜਮਹਿ ਚੋਰ ਚਲੀ ਚੰਦਰਾਵਲ।

ਜਿਨ ਕਰ ਉਪਦੇਸ਼ ਗਿਆਨ ਜਿੰਦਿਆ ਨੀ ਨੇਤ੍ਰ ਜਗਤ ਨਿਹਾਲਿਆ ਕਸਮ ਛੋਟ ਜੀ ਲੱਗਿਆ ਡੂਬੇ ਸਿਵਣ ਜਾਰਿਆ ਸਤਿਗੁਰ ਐਬੋ ਤਬਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮਨਿਓ ਪ੍ਰਵਾਨ ਤਾਂ ਕਸਮ ਕਾ ਮਿਲ ਪਾਏ ਸੀ, ਕਸਮੈ ਪਾਵ ਸੇਵ ਕਰਮ ਚਿੰਦਿਆ ਸੁਪਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ।

0: ਪੀਣ ਪਵਿੱਤ ਹੈ ਜਿਤੋਂ ਨਿਜਕ ਸੰਭਾਏ। ਨਾਨਕ ਜਿਨੀ ਗੁਰਮੁਖ ਬੋਝਿਆ ਇਹਨਾਂ ਸੁਤਕ ਨਾਹੇ ਪੌੜੀ।
1: ਸਤਿਗੁਰ ਵੱਡਾ ਕਰ ਸਾਲਾ ਇਸ ਵਿੱਚ ਵੱਡਿਆ ਵੱਡਿਆ ਸਹਿ ਮਿਲ ਤੰਦਰਿਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰੋ ਕੰਮ ਅਸਤਾ ਕਤਰ ਵਿੱਚ ਮਾਰ ਕੜਿਆ ਵਰਿਆ ਆਈਆਂ ਸਹਿ ਤੁੱਠੇ ਨੋਨੇ ਦਿਪਾਈਆਂ ਸਹਿ ਤੁੱਠੇ।

ਪਰਮਤ ਸਨਾਗਲੇ ਬਜਬ ਦੁਣਾ ਖਾਏ ਖਸਮ ਹੈ ਕਰੇ ਬਰਾਬਰ ਫਿਰ ਗਰਾ ਤੰਦਰ ਪਾਏ ਵਜੋ ਗਾ ਅਗਲਾ ਮਹਿਮੇ ਪਾਣਾ ਖਾਏ ਜਿਸ ਦਾ ਦਿੱਤਾ ਖਾਣਾ ਤਿਸ ਕੀ ਹੈ ਸਾਬਾਸ ਨਾਨਕ ਹੁਕਮ ਨੇ ਚੱਲੇ ਨਾਲ ਕਸਮ ਚੱਲੇ ਅਰਦਾਸ ਨਾਲ ਕਸਮ ਚੱਲੇ।

दर्शनो परसे गुरु के जन्म मरण दुख जाई सतना

ਇਹ ਮਨ ਪੁੰਨ ਪਾਪ ਉਚਰੈ ਮਨ ਕਾ ਕਹੀਆ ਮਨਸਾ ਕਰੈ ਇਹ ਮਨ ਪੁੰਨ ਪਾਪ ਉਚਰੈ ਮਾਇਆ ਮਦਮਾਤੀ ਤ੍ਰਿਪਤ ਨਾ ਆਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ, ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਆਸਾ ਜੀ ਦੀ ਵਾਰ ਦੇ ਕੀਰਤਨ ਨੂੰ ਆਪ ਜੀ ਨੇ ਇਕਾਗਰ ਚਿੱਤ ਹੋ ਕੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਬੋਲ ਜੋ ਸਾਨੂੰ ਅੰਮ੍ਰਿਤ ਵੇਲੇ ਮੁਖਵਾਕ ਦੇ ਰੂਪ ਅੰਦਰ ਸਤਿਗੁਰਾਂ ਨੇ ਬਖਸ਼ੇ ਨੇ, ਇਹਨਾਂ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਉਪਰਾਲਾ ਕਰਦੇ ਹੋਏ ਗੁਰੂ ਬਚਨਾਂ ਦੇ ਅਨੁਸਾਰੀ ਜੀਵਨ ਬਤੀਤ ਕਰਨ ਦਾ ਯਤਨ ਕਰੀਏ। ਅੱਜ ਦੇ ਜੋ ਇਹ ਪਾਵਨ ਬੋਲ ਮੁਖਵਾਕ ਦੇ ਦੁਆਰਾ ਆਪ ਜੀ ਨੇ ਸਰਵਣ ਕੀਤੇ ਨੇ, ਇਹ ਦੀਨ ਦੁਨੀ ਦੇ ਮਾਲਕ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰੀ ਹੋਈ ਇਹ ਬੋਲ ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 832 ਅੰਗ ਦੇ ਉੱਪਰ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਨਿਹਾਲ ਕਰਦੇ ਨੇ। ਇਹ ਪਾਵਨ ਸ਼ਬਦ ਦੀਆਂ ਜਦੋਂ ਆਰੰਭਕ ਪੰਕਤੀਆਂ ਅਸੀਂ ਪੜ੍ਹਦੇ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ

ਮਾਰਗ ਦਾ ਧਾਰਨੀ ਜੀਵ ਹੋ ਜਾਂਦਾ ਹੈ। ਅਗਰ ਇਹ ਮਨ ਦੁਨੀਆ ਦੇ ਵਿਸ਼ੇ ਵਿਕਾਰ ਜਾਂ ਰਸਾਂ ਦੇ ਵਿੱਚ ਦੁਨੀਆ ਦੇ ਪਦਾਰਥਾਂ ਦੇ ਨਾਲ ਜੁੜ ਜਾਂਦਾ ਹੈ ਤੇ ਇਹ ਮਨੁੱਖ ਨੂੰ ਸੰਸਾਰੀ ਜੀਵਨ ਜਿਹੜਾ ਉਹ ਜੀਵਨ ਵਾਸਤੇ ਇਸ ਸੰਸਾਰ ਦੇ ਵਿੱਚ ਆਪਣੇ ਅਧੀਨ ਕਰ ਲੈਂਦਾ ਹੈ। ਇਸੇ ਕਰਕੇ ਜਦੋਂ ਮਨ ਦੀ ਗੱਲ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਤੇ ਸਾਨੂੰ ਗੁਰੂ ਸਾਹਿਬਾਨ ਦੇ ਬਚਨ, ਭਗਤ ਸਾਹਿਬਾਨ ਦੇ ਬਚਨ ਵੀ ਇਹ ਗੱਲ ਦਾ ਅਹਿਸਾਸ ਕਰਵਾਉਂਦੇ ਨੇ ਕਿ ਇਹ ਸਾਰੀ ਮਨ ਦੀ ਖੇਡ ਹੈ। ਮਨ ਨੇ ਪਰਮਾਤਮਾ ਨਾਲ ਜੁੜਨਾ ਹੈ ਤੇ ਇਹ ਜੀਵਨ ਸਫਲਾ ਹੋਣਾ ਹੈ। ਮਨ ਨੇ ਦੁਨੀਆ ਦੇ ਰਸਾਂ ਨਾਲ ਜੁੜਨਾ ਹੈ ਤੇ ਪਰਮਾਤਮਾ ਤੋਂ ਦੂਰੀ ਬਣਨੀ ਹੈ। ਭਗਤ ਕਬੀਰ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਤੇ ਉਹ ਵੀ ਪਾਵਨ ਬਾਣੀ ਦੇ ਵਿੱਚ ਇਹ ਗੱਲ ਸਮਝਾਉਂਦੇ, ਮੰਮਾ ਮਨ ਸਿਓ ਕਾਜ ਹੈ, ਮਨ ਮਾਨੈ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਭਗਤ ਕਬੀਰ ਜੀ ਵੀ ਇਹੀ ਗੱਲ ਸਮਝਾਉਂਦੇ ਕਿ ਮਨ ਵਰਗਾ ਹੋਰ ਕੋਈ ਸਹਾਇਕ ਮਨੁੱਖ ਦਾ ਨਹੀਂ ਹੈ। ਭਾਵੇਂ ਇਹਦੇ ਤਨ ਦੇ ਸਾਰੇ ਅੰਗ ਨੇ ਉਹ ਸਾਰੇ ਦੇ ਸਾਰੇ ਹੀ ਕਾਰਜ ਕਰਦੇ ਨੇ, ਜ਼ੁਬਾਨ ਵੀ, ਹੱਥ ਵੀ, ਨੱਕ ਵੀ, ਕੰਨ ਵੀ, ਪੂਰੇ ਦੇ ਪੂਰੇ ਅੰਗ ਜਿਹੜੇ ਮਨੁੱਖ ਦੇ ਨੇ ਉਹ ਹਰਕਤ ਦੇ ਵਿੱਚ ਆਉਂਦੇ ਨੇ ਤੇ ਜੀਵਨ ਦੇ ਕਈ ਕੰਮ ਸਵਾਰਦੇ ਨੇ। ਪਰ ਨਾਲ ਹੀ ਸਤਿਗੁਰੂ ਜੀ ਦੱਸਦੇ ਨੇ, ਭਗਤ ਜੀ ਵੀ ਦੱਸਦੇ ਕਿ ਮਨ ਇਹਨਾਂ ਦੇ ਮਨੁੱਖਾ ਜੀਵਨ ਦੇ ਵਿੱਚ ਇੱਕ ਅਹਿਮ ਹੈ। ਭਾਵੇਂ ਕਿ ਇਹ ਮਨ ਸਰੀਰਕ ਰੂਪ ਦੇ ਅੰਗਾਂ ਦੇ ਵਾਂਗ ਸਾਨੂੰ ਦਿਖਾਈ ਨਹੀਂ ਦਿੰਦਾ, ਇਹ ਦ੍ਰਿਸ਼ਟ ਨਹੀਂ ਹੈ, ਇਹ ਸਥੂਲ ਨਹੀਂ ਹੈ, ਜਿਵੇਂ ਜੀਵਨ ਦੇ ਤਨ ਦੇ ਆਕਾਰ ਸਾਨੂੰ ਅੰਗ ਸਾਰੇ ਕੁਝ ਅੱਖਾਂ ਦੇ ਨਾਲ ਦਿਖਦੇ ਨੇ। ਮਨ ਦਾ ਰੂਪ ਕੀ ਹੈ, ਮਨ ਦਾ ਸਵਰੂਪ ਕੀ ਹੈ, ਮਨ ਦਾ ਆਕਾਰ ਕੀ ਹੈ, ਸਰੀਰ ਕੀ ਹੈ, ਭਾਵੇਂ ਇਹ ਕੋਈ ਹੈ ਨਹੀਂ ਇਸ ਤਰ੍ਹਾਂ ਦਾ ਜਿਹੜਾ ਅਸੀਂ ਮਨ ਨੂੰ ਜਿਹੜਾ ਇਹਨਾਂ ਅੱਖਾਂ ਦੇ ਨਾਲ ਵੇਖ ਸਕੀਏ, ਪਰ ਖੇਡ ਜਿਹੜੀ ਹੈ ਭਗਤ ਜੀ ਦੱਸਦੇ ਸਾਰੀ ਹੈ ਹੀ ਮਨ ਦੀ। ਹੁਣ ਮਨ ਦੇ ਬਾਰੇ ਅਤੇ ਨਾਲ ਅੱਜ ਬੁੱਧੀ ਦੇ ਬਾਰੇ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੱਸਿਆ ਹੈ ਕਿ ਮਨ ਦਾ ਕਿਹਾ ਹੋਇਆ ਹੀ ਬੁੱਧੀ ਇਸ ਸੰਸਾਰ ਦੇ ਅੰਦਰ ਕਰਦੀ ਹੈ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੀ ਜਪਜੀ ਸਾਹਿਬ ਜੀ ਦੇ ਵਿੱਚ ਬਚਨ ਪੜ੍ਹਦੇ ਹਾਂ ਅਤੇ ਉੱਥੇ ਵੀ ਅੰਤਹਿਕਰਨ ਦੀ, ਅੰਤਸ਼ ਕਰਨ ਦੀ ਜਿਹੜੀ ਰੂਪ ਰੇਖਾ ਸਤਿਗੁਰਾਂ ਨੇ ਲਿਖੀ ਹੈ ਉਹਦੇ ਵਿੱਚ ਉਹ ਬਚਨ ਅਸੀਂ ਪੜ੍ਹਦੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਅਤੇ ਜਦੋਂ ਅਸੀਂ ਦੁਨੀਆ ਦਾ ਲੋਕਾਂ ਦੇ ਵਿਦਵਾਨਾਂ ਦੇ ਬੋਲ ਪੜ੍ਹਦੇ ਹਾਂ ਉੱਥੇ ਵੀ ਚਾਰ ਗੱਲਾਂ ਦਾ ਜ਼ਿਕਰ ਜਿਹੜਾ ਉਹ ਕਈ ਵਾਰੀ ਆਉਂਦਾ ਹੈ, ਮਨ ਦਾ, ਬੁੱਧੀ ਦਾ, ਸੁਰਤ ਦਾ। ਅਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮਤ ਸ਼ਬਦ ਵਰਤਿਆ ਅਤੇ ਕਈਆਂ ਨੇ ਸ਼ਬਦ ਜਿਹੜਾ ਹੈ ਉਹ ਵਰਤਿਆ ਹੈ ਮਨ, ਬੁੱਧ, ਚਿੱਤ ਅਤੇ ਅੰਤਹਿਕਰਨ। ਇਹਨਾਂ ਦੇ ਹੁਣ ਕੰਮ ਵੀ ਜਿਹੜੇ ਨੇ ਉਹ ਵੱਖੋ ਵੱਖਰੇ ਦੱਸੇ ਨੇ। ਮਨ ਦਾ ਕੰਮ ਕੀ ਹੈ, ਬੁੱਧੀ ਦਾ ਕੰਮ ਕੀ ਹੈ, ਸੁਰਤ ਦਾ ਕੰਮ ਕੀ ਹੈ, ਚਿੱਤ ਦਾ ਕੰਮ ਕੀ ਹੈ। ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਹੈ, ਉਹ ਕਹਿੰਦਾ ਇਹਨਾਂ ਦੇ ਨਾਮ ਵੀ ਵੱਖਰੇ ਅਤੇ ਇਹਨਾਂ ਦੇ ਕੰਮ ਵੀ ਜਿਹੜੇ ਉਹ ਵੱਖਰੇ ਆ। ਵੈਸੇ ਅਸੀਂ ਇਹ ਸਾਰੇ ਸਮੂਹ ਨੂੰ ਜਿਹੜਾ ਹੈ ਉਹ ਫਿਲੋਸਫਰ ਉਹ ਅੰਤਿਸ਼ਕਰਨ ਕਹਿੰਦੇ, ਅੰਤਹਿਕਰਨ, ਅੰਦਰਲੀ ਖੇਡ ਜਿਹੜੀ ਵਾਪਰਦੀ ਹੈ। ਉਹਨਾਂ ਨੇ ਜਿਹੜੇ ਵੱਖ ਵੱਖ ਕੰਮ ਜਿਹੜੇ ਦੱਸੇ ਨੇ ਨਾ ਇਹਨਾਂ ਦੇ, ਉਹ ਇਸ ਤਰ੍ਹਾਂ ਦੱਸੇ ਹੈ ਕਿ ਜਿਹੜਾ ਚਿੱਤ ਹੈ ਉਹ ਇੱਕ ਇੱਛਾ ਪੈਦਾ ਕਰਦਾ ਹੈ ਕਿਸੇ ਚੀਜ਼ ਦੀ। ਅਸੀਂ ਕਹਿੰਦੇ ਅੱਜ ਮੇਰਾ ਖਾਣ ਨੂੰ ਆਹ ਚੀਜ਼ ਵਸਤੂ ਖਾਣ ਨੂੰ ਚਿੱਤ ਕਰਦਾ ਹੈ, ਜਾਂ ਮੇਰਾ ਇੱਥੇ ਜਾਣ ਨੂੰ ਚਿੱਤ ਕਰਦਾ ਹੈ, ਜਾਂ ਆ ਪਹਿਨਣ ਨੂੰ ਚਿੱਤ ਕਰਦਾ ਹੈ, ਪੜ੍ਹਨ ਨੂੰ ਚਿੱਤ ਕਰਦਾ ਹੈ, ਸੌਣ ਨੂੰ ਚਿੱਤ ਕਰਦਾ, ਉਹ ਇੱਕ ਇੱਛਾ ਪੈਦਾ ਕਰਦਾ ਹੈ। ਅਤੇ ਉਹ ਜਿਹੜੀ ਇੱਛਾ ਹੈ ਉਹਨੂੰ ਫਿਰ ਮਨ ਜਿਹੜਾ ਉਹ ਸੰਕਲਪ ਅਤੇ ਵਿਕਲਪ ਦੇ ਵਿੱਚ ਲੈ ਕੇ ਆਉਂਦਾ, ਪ੍ਰਪੋਜ਼ਲ ਉਲੀਕਦਾ ਹੈ ਫਿਰ ਉਹ, ਅਤੇ ਉਹਨੂੰ ਫਿਰ ਜਿਹੜਾ ਪ੍ਰਪੋਜ਼ਲ ਉਲੀਕਿਆ ਜਾਂਦਾ ਹੈ ਮਨ ਦੇ ਦੁਆਰਾ, ਇੱਛਾ ਨੇ, ਚਿੱਤ ਨੇ ਪੈਦਾ ਕਰ ਦਿੱਤੀ ਇੱਛਾ, ਮਨ ਨੇ ਉਹਨੂੰ ਪ੍ਰਪੋਜ਼ਲ ਦੇ ਰੂਪ ਵਿੱਚ ਲੈ ਆਉਂਦਾ ਵੀ ਉਹ ਕੰਮ ਕਿਵੇਂ ਕਰਨਾ ਹੈ, ਅਤੇ ਬੁੱਧੀ ਨੇ ਫਿਰ ਜਿਹੜਾ ਤੀਜਾ ਕੰਮ ਬੁੱਧੀ ਦਾ ਹੈ, ਬੁੱਧ ਦਾ ਹੈ, ਉਹਨੇ ਫਿਰ ਉਹ ਸੰਕਲਪ ਵਿਕਲਪ ਨੂੰ ਰਿਫਾਈਨ ਕਰਨ ਨੂੰ ਵੇਖਣਾ ਹੈ ਕਿ ਇਹ ਜਿਹੜਾ ਸੰਕਲਪ ਉਲੀਕਿਆ ਹੈ ਚੰਗਾ ਹੈ ਕਿ ਮਾੜਾ ਹੈ, ਇਹ ਕੰਮ ਕਰਨ ਦੇ ਨਾਲ ਮੈਨੂੰ ਘਾਟਾ ਪਵੇਗਾ ਕਿ ਨਫ਼ਾ ਹੋਵੇਗਾ। ਇਹ ਤੀਜਾ ਕੰਮ ਜਿਹੜਾ ਉਹਨਾਂ ਵਿਦਵਾਨਾਂ ਨੇ ਬੁੱਧੀ ਦਾ ਲਿਖਿਆ ਹੈ ਕਿ ਉਹ ਸੰਕਲਪ ਵਿਕਲਪ ਜਿਹੜੇ ਹੈ
ਉਹਨਾਂ ਦੀ ਪੜਚੋਲ

ਕਰਦੀ ਕਿ ਕਿਹੜਾ ਕੰਮ ਸਾਡੇ ਕਰਨ ਵਾਲਾ ਏ ਤੇ ਕਿਹੜਾ ਨਹੀਂ ਕਰਨ ਵਾਲਾ। ਇਹ ਕੰਮ ਨੂੰ ਕਰਾਂਗੇ ਤੇ ਇਹਦੀ ਗਹਿਰਾਈ ਵਿੱਚ ਜਾ ਕੇ ਉਹ ਦੱਸਦੀ ਵੀ ਇਹਦਾ ਨਫ਼ਾ ਏ ਕਿ ਜਾਂ ਨੁਕਸਾਨ ਹੈ। ਤੇ ਜਿਹੜੀ ਸਾਡੀ ਸੁਰਤ ਹੈ ਉਹ ਪਕੜ ਦੇ ਵਿੱਚ ਰੱਖਦੀ ਹੈ ਸਾਡੀ ਜਿੰਨੀ ਇੰਸੀਡੈਂਟ ਨੇ ਘਟਨਾਵਾਂ ਏ। ਕਈ ਵਾਰੀ ਅਸੀਂ ਦੇਖਦੇ ਹਾਂ ਸਾਡੀ ਜ਼ਿੰਦਗੀ 'ਚ ਬਹੁਤ ਲਮੇਰੀ ਅਤੇ ਕਈ ਸਾਲਾਂ ਦੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਆ ਜਾਂਦੀਆਂ। ਉਹ ਸੁਰਤ ਜਿਹੜੀ ਉਸ ਚੀਜ਼ ਨੂੰ ਲੈ ਕੇ ਰੱਖਦੀ ਹੈ, ਜੇ ਕਹੀਏ ਕਿ ਉਹ ਮਤਲਬ ਉਹ ਸਟੋਰੇਜ ਕਰਦੀ ਹੈ ਸਾਰਾ ਕੁਝ। ਇਸ ਤਰ੍ਹਾਂ ਇਹ ਚਾਰੇ ਜਿਹੜੇ ਪਾਠ ਨੇ ਇਹਨਾਂ ਦਾ ਜਿਹੜਾ ਕੰਮ ਹੈ ਇਹਨੂੰ ਅੰਤਸ਼ਕਰਨ ਕਿਹਾ ਜਾਂਦਾ ਹੈ, ਭਾਵ ਕਿ ਚਿੱਤ ਦਾ ਕੰਮ ਹੈ ਕਿਸੇ ਚੀਜ਼ ਨੂੰ ਉਲੀਕਣਾ, ਜਿਹੜੀ ਇੱਛਾ ਪੈਦਾ ਕਰਨੀ। ਮਨ ਦਾ ਕੰਮ ਉਹ ਸੰਕਲਪ ਵਿਕਲਪ ਬਣਾਉਣੇ। ਬੁੱਧੀ ਦਾ ਕੰਮ ਹੈ ਕਿ ਉਹ ਚੰਗਾ ਏ ਕਿ ਮਾੜਾ ਕੰਮ ਹੈ। ਸੁਰਤ ਦਾ ਕੰਮ ਹੈ ਕਿ ਉਹਨੂੰ ਆਪਣੇ ਜੇਨ ਦੇ ਵਿੱਚ, ਆਪਣੀ ਉਸ ਮੈਮਰੀ ਦੇ ਵਿੱਚ ਰੱਖਣਾ ਜਿਹੜੀ ਸਾਲਾਂ ਬੱਧੀ ਘਟਨਾਵਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਨੇ, ਚੰਗੀਆਂ ਜਾਂ ਮਾੜੀਆਂ। ਹੁਣ ਇਹਨਾਂ ਵਿੱਚੋਂ ਚੌਵਾਂ ਦੇ ਵਿੱਚੋਂ ਅੱਜ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵਰਤੇ ਉਹ ਮਨ ਅਤੇ ਬੁੱਧੀ ਦੀ ਗੱਲ ਕੀਤੀ ਹੈ। ਮਨਸਾ ਦਾ ਭਾਵ ਹੈ ਬੁੱਧੀ, ਜਾਂ ਕਹਿ ਲਈਏ ਮਨੁੱਖ ਵੀ ਕਹਿ ਲਈਏ, ਮਨੁੱਖ ਦੀ ਬੁੱਧੀ, ਮਨੁੱਖ ਦੀ ਮੱਤ, ਮਨੁੱਖ ਦੀ ਅਕਲ ਜਿਹੜੀ ਹੈ। ਹੁਣ ਇੱਥੇ ਸਤਿਗੁਰੂ ਜੀ ਦੱਸਦੇ ਕਿ ਬੁੱਧੀ ਦਾ ਕੰਮ ਤਾਂ ਇਹ ਸੀ ਕਿ ਉਹਨੇ ਬੁੱਧ ਨੇ ਚੰਗੇ ਮਾੜੇ ਕੰਮ ਦੇ ਬਾਰੇ ਮਨ ਨੂੰ ਸਮਝਾਉਣਾ। ਪਰ ਇੱਥੇ ਜਦੋਂ ਸੰਸਾਰ ਵਿੱਚ ਜੀਵ ਆਉਂਦਾ ਹੈ ਤਾਂ ਬਹੁਤਿਆਂ ਦਾ ਜਿਹੜਾ ਮਨ ਹੈ ਉਹ ਬੁੱਧੀ ਦੇ ਉੱਪਰ ਵੀ ਪਕੜ ਕਰ ਲੈਂਦਾ ਹੈ। ਆਪਾਂ ਅਰਦਾਸ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ, ਸਾਡੀ ਅਰਦਾਸ ਦਾ ਹਿੱਸਾ ਹੈ। ਅਸੀਂ ਰੋਜ਼ ਮੰਗ ਕਰਦੇ ਹਾਂ ਸਤਿਗੁਰਾਂ ਤੋਂ ਵੀ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵੀ। ਕੀ ਸ਼ਬਦ ਅਸੀਂ ਬੋਲਦੇ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਪਰ ਇੱਥੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੱਸਦੇ ਨੇ ਕਿ ਇਹ ਮਤ ਉੱਚੀ ਉਹਨਾਂ ਦੀ ਹੁੰਦੀ ਹੈ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਮਨ ਲੀਨ ਹੋ ਜਾਂਦਾ ਹੈ, ਅਤੇ ਫਿਰ ਮਨ ਉੱਥੇ ਨੀਵਾਂ ਰਹਿੰਦਾ ਹੈ ਅਤੇ ਮਤ ਉੱਚੀ ਹੋ ਕੇ ਅਤੇ ਉੱਥੇ ਜਿਹੜੀ ਵਿਚਰਦੀ ਹੈ। ਜਿਸ ਮਨੁੱਖ ਦਾ ਮਨ ਨੀਵਾਂ ਹੋਵੇਗਾ, ਮਤ ਉੱਚੀ ਹੋਵੇਗੀ, ਮਤ ਆਜ਼ਾਦ ਹੋਵੇਗੀ ਮਨ ਤੋਂ, ਉੱਥੇ ਸੰਸਾਰ ਵਿੱਚ ਸ਼ੁੱਭ ਗੁਣ ਜਿਹੜੇ ਉਹ ਉਲੀਕੇ ਜਾਂਦੇ ਅਤੇ ਸ਼ੁੱਭ ਗੁਣ ਹੀ ਉੱਥੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ। ਅਤੇ ਜਿੱਥੇ ਮਨ ਜਿਹੜਾ ਉੱਚਾ ਹੋ ਜਾਵੇ, ਮਤ ਨੂੰ ਨੀਵਿਆਂ ਕਰ ਲਿਆ ਜਾਵੇ, ਅਤੇ ਫਿਰ ਉਹ ਪਰਮਾਤਮਾ ਤੋਂ ਦੂਰ ਲੈ ਜਾਂਦੀ ਹੈ, ਉਹ ਅਕਲ ਵੀ ਦੂਰ ਲੈ ਜਾਂਦੀ, ਉਹ ਮਨ ਵੀ ਉਹਨੂੰ ਦੂਰ ਲੈ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਨੇ ਦੱਸਿਆ ਕਿ ਸੰਸਾਰ ਦੇ ਅੰਦਰ ਬਹੁਤੇ ਜੀਵਾਂ ਦਾ ਜਿਹੜਾ ਜੀਵਨ ਹੈ ਉਹਦੇ ਵਿੱਚ ਮਨ ਉੱਚਾ ਰਹਿੰਦਾ ਹੈ ਅਤੇ ਬੁੱਧ ਉਹਦੇ ਅਧੀਨ ਰਹਿੰਦੀ ਹੈ, ਤਾਂ ਕਰਕੇ ਫਿਰ ਸੰਸਾਰ ਦੀ ਖੇਡ ਜਿਹੜੀ ਉਹ ਵਾਪਰਦੀ ਹੈ। ਅਤੇ ਕਿਉਂਕਿ ਮਨ ਨੇ ਫਿਰ ਉਹ ਜਿਹੜਾ ਸੰਕਲਪ ਵਿਕਲਪ ਉਲੀਕਣਾ ਹੈ, ਉਹਦੇ ਵਿੱਚ ਬੁੱਧੀ ਦੀ ਸਲਾਹ ਨਹੀਂ ਲੈਣੀ, ਬੁੱਧੀ ਨੂੰ ਆਪਣੇ ਅਧੀਨ ਕਰ ਲੈਣਾ ਹੈ। ਬੁੱਧੀ ਨੇ ਬੜਾ ਕਹਿਣਾ ਹੈ ਕਿ ਇਹ ਕੰਮ ਚੰਗਾ ਨਹੀਂ, ਆਹ ਕੰਮ ਮਾੜਾ ਹੈ, ਆਹ ਕੰਮ ਕਰਨਾ ਚਾਹੀਦਾ ਨਹੀਂ ਕਰਨਾ, ਪਰ ਮਨ ਉਹਦੇ 'ਤੇ ਦਬਾਅ ਪਾ ਕੇ ਉਹਨੂੰ ਫਿਰ ਆਪਣੇ ਅਨੁਸਾਰ ਹੀ ਚਲਾਉਂਦਾ ਹੈ। ਅਤੇ ਜਦੋਂ ਮਨ ਆਪਣੇ ਅਨੁਸਾਰ ਹੀ ਚਲਾਉਂਦਾ ਹੈ ਬੁੱਧੀ ਨੂੰ, ਮਤ ਨੂੰ ਵੀ, ਸੁਰਤ ਨੂੰ ਵੀ, ਸਾਰਿਆਂ ਨੂੰ, ਤਾਂ ਫਿਰ ਇਹ ਪਰਮਾਤਮਾ ਤੋਂ ਦੂਰ ਲੈ ਜਾਂਦਾ ਹੈ। ਕਿਉਂਕਿ ਮਨ ਦਾ ਸੁਭਾਅ ਕਿੱਦਾਂ ਦਾ ਹੈ, ਭਗਤ ਕਬੀਰ ਜੀ ਨੇ ਬੜੇ ਪਿਆਰੇ ਸ਼ਬਦਾਂ ਵਿੱਚ ਦੱਸਿਆ ਹੈ, ਕਹਿੰਦੇ ਮਨ ਇੱਕ ਜੰਗਲ ਦੇ ਪੰਛੀ ਦੀ ਤਰ੍ਹਾਂ ਹੈ। ਜਿਵੇਂ ਪੰਛੀ ਦਾ ਸੁਭਾਅ ਹੈ ਨਾ, ਕਦੀ ਕਿਸੇ ਦਰਖਤ 'ਤੇ ਬੈਠ ਜਾਣਾ, ਕਦੀ ਕਿਸੇ ਦਰਖਤ 'ਤੇ, ਸਾਰਾ ਦਿਨ ਜੰਗਲ ਦੇ ਵਿੱਚ ਭਟਕਦੇ ਫਿਰਨਾ ਹੈ। ਇਸੇ ਤਰ੍ਹਾਂ ਹੀ ਇਹ ਮਨ ਵੀ ਜਿਹੜਾ ਹੈ, ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਇਹ ਮਨ ਪੰਛੀ ਦੇ ਵਾਂਗ ਉਡਾਰੀਆਂ ਭਰਦਾ ਰਹਿੰਦਾ ਹੈ। ਕਦੀ ਕਿਸੇ ਸੰਕਲਪ ਦੇ ਉੱਪਰ ਬੈਠ ਗਿਆ, ਕਦੀ ਕਿਸੇ ਵਾਸ਼ਨਾ ਦੇ ਉੱਪਰ ਬੈਠ ਗਿਆ, ਕਦੀ ਕਿਸੇ ਜਿਹੜੇ ਰਸ ਦੇ ਵਿੱਚ ਬੈਠ ਗਿਆ। ਕਿਉਂਕਿ ਦਿਨ ਦੇ ਵਿੱਚ ਕਈ ਵਾਰੀ ਪੰਛੀ ਦਰਖਤ ਬਦਲਦਾ ਹੈ, ਆਪਣੇ ਟਿਕਾਣੇ ਬਦਲਦਾ ਹੈ, ਅਤੇ ਮਨ ਵੀ ਇਸੇ ਤਰ੍ਹਾਂ ਹੀ ਕਈ ਤਰ੍ਹਾਂ ਦੇ ਟਿਕਾਣੇ ਬਦਲਦਾ ਹੈ। ਅਤੇ ਭਗਤ ਜੀ ਇਸੇ ਕਰਕੇ ਕਹਿੰਦੇ, ਕਹਿ ਕਬੀਰ ਸੁਣੋ ਰੇ ਸੰਤੋ, ਇਹ ਮਨ ਉੱਡਣ ਪੰਖੇਰੂ ਬਨਕਾ। ਇਹ ਜੰਗਲ ਦੇ ਪੰਛੀ ਦੇ ਵਾਂਗ ਇਹ ਮਨ ਜਿਹੜਾ ਹੈ, ਜਿੰਨਾ ਚਿਰ ਇਹ ਗੁਰੂ ਤੋਂ ਪਰਮਾਤਮਾ ਦੀ ਸਿੱਖਿਆ ਤੋਂ ਦੂਰ ਇਹਦੀ ਪੰਛੀ ਦੇ ਵਰਗੀ ਹਾਲਤ ਬਣੀ ਰਹੇਗੀ, ਇਹ ਉੱਡਦਾ ਫਿਰਦਾ ਰਹੇਗਾ। ਅਤੇ ਭਗਤ ਕਬੀਰ ਜੀ ਨੇ ਬੜੇ ਹੋਰ ਬਚਨ ਪਿਆਰੇ ਦੱਸੇ ਕਿ ਫਿਰ ਇਹ ਮਨ ਜਿਹੜਾ ਹੈ, ਇਹ ਦੁਨੀਆਂ ਦੇ ਜਿਸ ਵੀ ਰਸ ਦੇ ਨਾਲ ਜੁੜੇਗਾ ਉਹੋ ਜਿਹਾ ਇਹ ਹੋ ਜਾਂਦਾ। ਤਾਂ ਮਨ ਦਾ ਸੁਭਾਅ ਹੀ ਇੱਦਾਂ ਦਾ ਹੈ। ਉਹਨਾਂ ਨੇ ਦੱਸਿਆ ਹੈ, ਕਹਿੰਦੇ ਕਿ ਜੇ ਤਾਂ ਇਹ ਪਰਮਾਤਮਾ ਦੀ ਬਣਾਈ ਹੋਈ ਮਾਇਆ ਦੇ ਨਾਲ ਜੁੜ ਗਿਆ,
ਅਤੇ ਫਿਰ ਇਹ ਸ਼ਕਤੀ ਦਾ ਮਾਇਆ ਦਾ ਰੂਪ ਹੋ ਕੇ ਇਹ ਸੰਸਾਰ ਵਿੱਚ ਵਿਚਰਦਾ ਹੈ। ਅਗਰ ਜੇ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਜੁੜ ਗਿਆ ਅਤੇ ਇਹ ਮਨ ਜਿਹੜਾ ਫਿਰ ਪਰਮਾਤਮਾ ਦੇ ਨਾਮ ਰਸ ਵਿੱਚ ਲੀਨ ਹੋ ਕੇ ਜੀਵਨ ਬਤੀਤ ਕਰਦਾ ਹੈ। ਅਗਰ ਇਹ ਦੁਨੀਆਂ ਦੇ ਪਦਾਰਥਾਂ ਦੇ ਨਾਲ ਜੁੜ ਗਿਆ ਫਿਰ ਇਹ ਸੁਰਤ ਇਹ ਮਨ ਜਿਹੜਾ ਇਹ ਪਦਾਰਥਾਂ ਦਾ ਰੂਪ ਹੋ ਕੇ ਇਹ ਸੰਸਾਰ ਵਿੱਚ ਜੀਂਦਾ ਹੈ। ਜਦੋਂ ਅਸੀਂ ਭਗਤ ਜੀ ਦੇ ਬਚਨ ਪੜ੍ਹਦੇ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ, ਕਦੀ ਇਹ ਪੰਜਾਂ ਤੱਤਾਂ ਦੇ ਨਾਲ ਜੇ ਜੁੜ ਗਿਆ ਸੰਸਾਰ ਦੇ ਰਸਾਂ ਨਾਲ ਜੁੜ ਗਿਆ ਫਿਰ ਇਹਨਾਂ ਦਾ ਰੂਪ ਹੋ ਕੇ ਇਹ ਸੰਸਾਰ ਦੇ ਵਿੱਚ ਵਿਚਰਦਾ ਹੈ। ਇਹ ਮਨ ਸ਼ਕਤੀ, ਸ਼ਕਤੀ ਦਾ ਭਾਵ ਹੈ ਮਾਇਆ ਜੋ ਪਰਮਾਤਮਾ ਨੇ ਬਣਾਈ। ਇਹ ਮਨ ਸ਼ਕਤੀ ਇਹ ਮਨ ਸੀਓ, ਸੀਓ ਦਾ ਭਾਵ ਹੈ ਪਰਮਾਤਮਾ ਰੂਪ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਬਚਨਾਂ ਦੇ ਦੁਆਰਾ ਵੀ ਮਨ ਦੀ ਖੇਡ ਦਾ ਜ਼ਿਕਰ ਜਿਵੇਂ ਕਰਕੇ ਸਮਝਾ ਰਹੇ ਨੇ ਉਹ ਵਿਚਾਰਨ ਦਾ ਯਤਨ ਕਰੀਏ। ਬਿਲਾਵਲ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਦੇ ਬਿਲਾਵਲ ਰਾਗ ਅੰਦਰ ਇਹ ਬਚਨ ਨੇ, ਮਨ ਕਾ ਕਹਿਆ ਮਨਸਾ ਕਰੈ, ਕਿ ਜਦੋਂ ਮਨ ਗੁਰੂ ਤੋਂ ਪਰਮਾਤਮਾ ਤੋਂ ਧਰਮ ਤੋਂ ਦੂਰ ਹੋ ਜਾਂਦਾ ਹੈ ਫਿਰ ਉਹਦਾ ਕਿਹਾ ਹੋਇਆ ਇਹ ਮਨਸਾ ਇਹ ਬੁੱਧੀ ਮਨੁੱਖ ਦੀ, ਜੇ ਕਹਿ ਲਈਏ ਮਨੁੱਖ ਉਹੀ ਕੁਝ ਕਰਦਾ ਹੈ ਜੋ ਕੁਝ ਇਹਦੇ ਕੋਲੋਂ ਮਨ ਕਰਵਾਉਂਦਾ ਹੈ। ਇਹ ਮਨ ਪੰਚ ਇਹ ਮਨ ਪੁੰਨ ਪਾਪ ਉਚਰੇ ਹੈ, ਕਹਿੰਦੇ ਫਿਰ ਜਦੋਂ ਇਹ ਆਪਣੇ ਹਿਸਾਬ ਨਾਲ ਚੱਲਦਾ ਹੈ ਨਾ ਅਤੇ ਫਿਰ ਮਨ ਜਿਹੜਾ ਇਹ ਪਾਪ ਪੁੰਨ ਦੇ ਗਿਣਤੀਆਂ ਮਿਣਤੀਆਂ 'ਚ ਪਿਆ ਰਹਿੰਦਾ ਹੈ ਕਿ ਪੁੰਨ ਕੀ ਹੈ ਅਤੇ ਪਾਪ ਕੀ ਹੈ, ਇਸੇ ਚੀਜ਼ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ ਅਤੇ ਰੱਬ ਵਾਲੇ ਪਾਸੇ ਤੁਰਦਾ ਨਹੀਂ ਹੈ। ਮਾਇਆ ਮਦ ਮਾਤੇ ਤ੍ਰਿਪਤ ਨ ਆਵੈ, ਜਿਹੜਾ ਮਨ ਪਰਮਾਤਮਾ ਤੋਂ ਗੁਰੂ ਤੋਂ ਦੂਰ ਹੋ ਕੇ ਮਾਇਆ ਰੂਪੀ ਪਦਾਰਥਾਂ ਦੇ ਨਸ਼ੇ ਦੇ ਵਿੱਚ ਮਦ ਦੇ ਵਿੱਚ ਮਤਿਆ ਰਹਿੰਦਾ ਹੈ, ਦੁਨੀਆਂ ਦੇ ਪਦਾਰਥਾਂ ਵਿੱਚ ਮਸਤ ਹੋਇਆ ਰਹਿੰਦਾ ਹੈ, ਸਤਿਗੁਰੂ ਜੀ ਸਮਝਾਉਂਦੇ ਤ੍ਰਿਪਤ ਨ ਆਵੈ, ਉਹ ਕਦੀ ਵੀ ਦੁਨੀਆਂ ਦੇ ਪਦਾਰਥਾਂ ਤੋਂ ਤ੍ਰਿਪਤ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਤ੍ਰਿਸ਼ਨਾ ਇੱਕ ਲੱਕੜਾਂ ਦੀ ਅੱਗ ਦੀ ਤਰ੍ਹਾਂ ਹੈ, ਜਿਵੇਂ ਲੱਕੜਾਂ ਨੂੰ ਅੱਗ ਲਗਾ ਦਈਏ ਨਾ, ਸਾਰੇ ਦੁਨੀਆਂ ਦੀਆਂ ਲੱਕੜਾਂ ਅੱਗ ਦੇ ਵਿੱਚ ਸੁੱਟ ਦਈਏ, ਅੱਗ ਕਦੀ ਵੀ ਕਹੇਗੀ ਨਹੀਂ ਕਿ ਮੈਂ ਤ੍ਰਿਪਤ ਹੋ ਗਈ, ਹੁਣ ਮੈਨੂੰ ਹੋਰ ਲੱਕੜਾਂ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਦੀ ਇਹ ਤ੍ਰਿਸ਼ਨਾ ਹੈ, ਇਹਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਦੁਨੀਆਂ ਦੇ ਸਾਰੇ ਪਦਾਰਥ ਪਾ ਦਿਉ, ਫਿਰ ਵੀ ਇਹ ਤ੍ਰਿਸ਼ਨਾ ਕਦੀ ਨਹੀਂ ਕਹੇਗੀ ਕਿ ਮੇਰੇ ਕੋਲ ਬਹੁਤ ਕੁਝ ਹੋ ਗਿਆ, ਅਜੇ ਵੀ ਕਹੇਗਾ ਜੋ ਕੁਝ ਬਚ ਗਿਆ ਉਹ ਵੀ ਆਉਣ ਦਿਉ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਦੁਨੀਆਂ ਦੇ ਰਸਾਂ ਦੀ ਜਿਹੜੀ ਤ੍ਰਿਪਤੀ ਹੈ ਉਹ ਕਦੀ ਨਹੀਂ ਹੁੰਦੀ। ਤ੍ਰਿਪਤ ਮੁਕਤ ਮਨ ਸਾਚਾ ਭਾਵ ਹੈ, ਸਿਰਫ ਇੱਕੋ ਹੀ ਤਰੀਕਾ ਹੈ ਮਾਇਆ ਦੇ ਪਦਾਰਥਾਂ ਤੋਂ ਤ੍ਰਿਪਤ ਹੋਣਾ ਅਤੇ ਮੁਕਤ ਹੋਣਾ। ਉਹ ਕਿਹੜਾ ਹੈ? ਸਤਿਗੁਰੂ ਸਮਝਾਉਂਦੇ ਤ੍ਰਿਪਤ ਮੁਕਤ ਭਾਵ ਕਿ ਦੁਨੀਆਂ ਦੇ ਪਦਾਰਥਾਂ ਤੋਂ ਰਜੇਵਾਂ ਅਤੇ ਮੁਕਤੀ ਖਲਾਸੀ ਉਦੋਂ ਹੁੰਦੀ ਹੈ, ਮਨ ਸਾਚਾ ਭਾਵ ਹੈ, ਜਦੋਂ ਮਨ ਵਿੱਚ ਸੱਚੇ ਪਰਮਾਤਮਾ ਦਾ ਪਿਆਰ ਜਿਹੜਾ ਬਣ ਜਾਵੇ, ਪਰਮਾਤਮਾ ਪਿਆਰਾ ਲੱਗਣ ਲੱਗ ਪਵੇ। ਜਦੋਂ ਦੁਨੀਆਂ ਦੇ ਰਸਾਂ ਤੋਂ ਉੱਪਰ ਉੱਠ ਕੇ ਦੁਨੀਆਂ ਦੇ ਦਾਤਾਂ ਦੇਣ ਵਾਲੇ ਮਾਲਕ ਮਨ ਦੇ ਵਿੱਚ ਚੰਗੇ ਲੱਗਣ ਲੱਗ ਪੈਣ, ਪਰਮਾਤਮਾ ਨਾਲ ਪਿਆਰ ਬਣ ਜਾਵੇ ਭਗਤੀ ਦੁਆਰਾ, ਉਦੋਂ ਫਿਰ ਇਹ ਤ੍ਰਿਪਤੀ ਆਉਂਦੀ ਅਤੇ ਉਦੋਂ ਦੁਨੀਆਂ ਦੇ ਪਦਾਰਥਾਂ ਤੋਂ ਖਲਾਸੀ ਮਿਲਦੀ ਹੈ। ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੈ ਕਿਛ ਸੰਗ ਨਾ ਜਾਨਾ ਰਹਾਓ। ਸਤਿਗੁਰੂ ਜੀ ਰਹਾਓ ਵਾਲੇ ਬੰਦ ਅੰਦਰ ਸਮਝਾਉਂਦੇ, ਕਹਿੰਦੇ ਅਭਿਮਾਨੀ ਹੰਕਾਰੀ ਮਨੁੱਖ ਵੇਖ, ਇਹ ਜਿਹੜਾ ਤਨ ਧਨ ਇਸਤਰੀ ਭਾਵ ਕੇ ਦੁਨੀਆਂ ਦੇ ਰਿਸ਼ਤੇ, ਦੁਨੀਆਂ ਦੇ ਵਿੱਚ ਜੋ ਦਾਤਾਂ ਤੈਨੂੰ ਪਰਮਾਤਮਾ ਤੋਂ ਮਿਲੀਆਂ ਨੇ ਨਾ, ਸਤਿਗੁਰੂ ਜੀ ਸਮਝਾਉਂਦੇ ਕਦੀ ਅਭਿਮਾਨੀ ਹੰਕਾਰੀ ਮਨ ਇਹ ਵਿਚਾਰ ਕਰਕੇ ਦੇਖ ਕੇ ਬਿਨ ਨਾਵੈ ਕਿਛ ਸੰਗ ਨਾ ਜਾਨਾ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਤੇਰਾ ਤਨ ਹੈ ਸਰੀਰ ਹੈ, ਤੈਨੂੰ ਧਨ ਪਦਾਰਥ ਜਾਇਦਾਦ ਮਿਲੇ ਹੈ ਜਾਂ ਤੈਨੂੰ ਜਿਹੜਾ ਪਰਿਵਾਰ ਮਿਲਿਆ ਹੈ, ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਉਸ ਪਰਮਾਤਮਾ ਦੇ ਦਰ 'ਤੇ ਨਹੀਂ ਜਾਣਾ, ਕੇਵਲ ਅਤੇ ਕੇਵਲ ਪਰਮਾਤਮਾ ਦਾ ਨਾਮ ਉੱਥੇ ਜਾਣਾ, ਬਿਨ ਨਾਵੈ ਕਿਛ ਸੰਗ ਨਾ ਜਾਨਾ, ਕੋਈ ਵੀ ਜਿਹੜਾ ਤੇਰੇ ਨਾਲ ਇਹਨਾਂ ਵਿੱਚੋਂ ਨਹੀਂ ਜਾ ਸਕਦਾ। ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ, ਧਨ ਲੋਕਾਂ ਤਨ ਭਸਮੈ ਢੇਰੀ। ਸਤਿਗੁਰੂ ਜੀ ਸਮਝਾਉਂਦੇ ਨੇ ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ, ਮਨੁੱਖ ਤੂੰ ਪਰਮਾਤਮਾ ਨੂੰ ਭੁੱਲ ਕੇ ਦੂਰ ਜਾ ਕੇ ਜਿੰਨੇ ਵੀ ਦੁਨੀਆਂ ਦੇ ਰਸ ਭੋਗਦਾ ਪਿਆ ਏ ਅਤੇ ਮਨ ਨੂੰ
ਦੁਨੀਆ ਦੇ ਪਦਾਰਥਾਂ ਦੇ ਵਿੱਚ ਲਾ ਕੇ ਖੁਸ਼ ਕਰ ਰਹੀਆਂ ਨੇ ਕਿ ਮੇਰਾ ਮਨ ਇਹਨਾਂ ਰਸਾਂ ਵਿੱਚ ਬੜਾ ਖੁਸ਼ ਹੈ। ਸਤਿਗੁਰੂ ਜੀ ਸਮਝਾਉਂਦੇ, ਜਦੋਂ ਸਮੇਂ ਦੇ ਨਾਲ ਤੂੰ ਇੱਥੋਂ ਜਾਵੇਂਗਾ, ਇਹ ਜਿੰਨੇ ਧਨ ਪਦਾਰਥ ਤੂੰ ਸਾਰਾ ਕੁਝ ਇਕੱਠਾ ਕੀਤਾ ਹੈ ਨਾ, ਧਨ ਲੋਕਾਂ ਇਹ ਦੁਨੀਆ ਦੇ ਵਿੱਚ ਬਣਾਈ ਜਾਇਦਾਦ ਲੋਕਾਂ ਦੀ ਹੋ ਜਾਣੀ ਹੈ, ਚਾਹੇ ਤੇਰੇ ਬੱਚਿਆਂ ਦੀ ਪਰਿਵਾਰ ਦੀ ਹੋ ਜਾਵੇ, ਚਾਹੇ ਲੋਕ ਇਹਦੇ 'ਤੇ ਕਬਜ਼ਾ ਕਰ ਲੈਣ, ਇਹ ਧਨ ਜਿਹੜਾ ਤੇਰਾ ਨਹੀਂ ਰਹੇਗਾ, ਲੋਕਾਂ ਦਾ ਹੋ ਜਾਵੇਗਾ। ਅਤੇ ਤਨ ਭਸਮੈਂ ਢੇਰੀ, ਜਿਹੜਾ ਤੇਰਾ ਤਨ ਸਰੀਰ ਹੈ ਉਹ ਕਹਿੰਦੇ ਭਸਮ ਦੀ ਢੇਰੀ ਬਣ ਜਾਣਾ, ਰਾਖ ਬਣ ਜਾਣਾ ਹੈ ਜਦੋਂ ਆਖਰੀ ਸਮਾਂ ਆ ਗਿਆ। ਖਾਕੂ ਖਾ ਕਰ ਲੈ ਸਭ ਫੈਲੋ, ਬਿਨ ਸ਼ਬਦ ਨਹੀਂ ਉਤਰੈ ਮੈਲ, ਕਿਉਂਕਿ ਇਹ ਸਾਰਾ ਕੁਝ ਜਦੋਂ ਅਗਨ ਦੀ ਭੇਟ ਹੋ ਗਿਆ ਅਤੇ ਸਾਰਾ ਕੁਝ ਪਸਾਰਾ ਜਿਹੜਾ ਖਾਕ ਬਣ ਜਾਣਾ ਹੈ ਅਤੇ ਖਾਕ ਵਿੱਚ ਰਲ ਜਾਣਾ, ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ, ਬਿਨ ਸ਼ਬਦ ਨਹੀਂ ਉਤਰੈ ਮੈਲ, ਜਿਹੜੀ ਤੂੰ ਦੁਨੀਆਂ ਵਿੱਚ ਪਰਮਾਤਮਾ ਤੋਂ ਦੂਰ ਹੋ ਕੇ ਵਕਾਰਾਂ ਦੀ ਮੈਲ ਇਕੱਠੀ ਕੀਤੀ ਹੈ, ਕਹਿੰਦੀ ਉਹ ਤੇਰੇ ਬੰਧਨ ਦਾ ਕਾਰਨ ਬਣਨੀ ਹੈ ਅਤੇ ਉਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਨਹੀਂ ਲੱਥਣੀ। ਗੀਤ ਰਾਗ ਘਨ ਤਾਲ ਸੇ ਕੂਰੇ, ਤ੍ਰੇਹਗੁਣੀ ਉਪਜੈ ਬਿਨਸੈ ਦੂਰੇ। ਫਿਰ ਅੱਗੇ ਸਮਝਾਉਂਦੇ ਵੀ ਭਾਈ, ਪ੍ਰਭੂ ਬੰਦਗੀ ਨੂੰ ਛੱਡ ਕੇ ਆ ਦੁਨੀਆਂ ਦੇ ਲੱਚਰ ਗੀਤ ਰਾਗ ਅਤੇ ਘਨ ਤਾਲ ਦੇ ਵਿੱਚ, ਜਿਹੜਾ ਸੰਗੀਤ ਦੀ ਦੁਨੀਆ ਲੱਚਰਤਾ ਦੇ ਵਿੱਚ, ਕਹਿੰਦੇ ਬੰਦੇ ਤੇਰੀ ਸੁਰਤ ਜੁੜੀ ਹੈ, ਸਾਰਾ ਕੁਝ ਝੂਠ ਹੈ, ਕੂੜਾ ਹੈ, ਇਹ ਕੂੜ ਹੈ, ਇਹਨੇ ਬਿਣਸ ਜਾਣਾ ਹੈ। ਤ੍ਰੇਹਗੁਣ ਉਪਜੈ ਬਿਣਸੇ ਦੂਰੇ। ਫਿਰ ਦੁਨੀਆਂ ਦੇ ਜਿਹੜੇ ਤਿੰਨ ਗੁਣ ਨੇ ਨਾ, ਰਜੋ ਤਮੋ ਸਤੋ, ਇਹਦੇ ਵਿੱਚ ਹੀ ਜੀਵ ਦਾ ਜਨਮ ਜਿਹੜਾ ਉਪਜਦਾ ਬਿਣਸਦਾ ਰਹੇਗਾ, ਪੈਦਾ ਹੋਵੇਗਾ, ਖਤਮ ਹੋ ਜਾਵੇਗਾ। ਕਿਉਂਕਿ ਗੰਧਨ ਵੈਣ ਸੁਣੇ ਅਰਝਾਵੇਂ, ਇਹ ਜਿਹੜਾ ਗੰਧਨ ਵੈਣ ਮਾੜੇ ਬੋਲ ਹੈ ਨਾ ਗੀਤਾਂ ਦੇ ਰਾਗ ਦੇ ਵਿੱਚ, ਹੁਣ ਰਾਗ ਦੇ ਵਿੱਚ ਬਾਣੀ ਸੁਣੇ ਤੇ ਸਾਡਾ ਹਿਰਦਾ ਪਵਿੱਤਰ ਹੈ, ਪਰ ਜੇ ਇਹ ਦੁਨੀਆਂ ਦੇ ਰਾਗ ਜਿਹੜੇ ਨੇ ਰੰਗ ਤਮਾਸ਼ਿਆਂ ਦੇ ਰੂਪ ਵਿੱਚ ਵਰਤੇ, ਸਤਿਗੁਰੂ ਜੀ ਕਹਿੰਦੇ ਕੂੜੇ ਹੈ, ਅਤੇ ਇਹਨਾਂ ਨਾਲ ਜੁੜਨ ਵਾਲਾ ਜਿਹੜਾ ਉਹ ਵੀ ਜੰਮਦਾ ਮਰਦਾ ਰਹੇਗਾ। ਦੂਜੀ ਦੁਰਮਤ ਦਰਦ ਨਾ ਜਾਏ, ਛੂਟੈ ਗੁਰਮੁਖ ਦਾਰੂ ਗੁਣ ਗਾਏ। ਇਹ ਜਿਹੜੀ ਦੁਨੀਆਂ ਦੇ ਵਿਕਾਰਾਂ ਵਾਲੇ ਪਾਸੇ ਜੁੜ ਕੇ ਦੁਰਮਤ ਭੈੜੀ ਮਤ ਜਿਹੜੀ ਪੈਦਾ ਹੋ ਜਾਂਦੀ ਨਾ, ਇਹ ਭੈੜੀ ਮਤ ਦੇ ਨਾਲ ਫਿਰ ਬਹੁਤ ਵੱਡੇ ਰੋਗ, ਮਾਨਸਿਕ ਰੋਗ ਜਿਹੜੇ ਨੇ ਉਹ ਚੰਬੜਦੇ ਨੇ, ਅਤੇ ਉਹ ਮਾਨਸਿਕ ਰੋਗ ਉਦੋਂ ਦੂਰ ਹੁੰਦੇ ਨੇ ਜਦੋਂ ਗੁਰੂ ਦੇ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ, ਕਿਉਂਕਿ ਪਰਮਾਤਮਾ ਦਾ ਨਾਮ ਹੀ ਦਾਰੂ ਹੈ, ਗੁਰਮੁਖ ਦਾਰੂ ਗੁਣ ਗਾਏ, ਕਿ ਜਦੋਂ ਗੁਰੂ ਦੇ ਰਾਹੀਂ ਇਹ ਗੁਣ ਗਾਵਾਂਗੇ ਪਰਮਾਤਮਾ ਦੇ ਨਾਮ, ਉਹ ਦਾਰੂ ਬਣ ਕੇ ਸਾਡੇ ਦੁੱਖਾਂ ਦਾ ਉਧਾਰ ਕਰਨਗੇ। ਧੋਤੀ ਉਜਲ ਤਿਲਕ ਗਲ ਮਾਲਾ, ਅੰਤਰ ਕਰੋੜ ਕ੍ਰੋਧ ਪੜ੍ਹੇ ਨਾੜਸ਼ਾਲਾ। ਅੱਗੇ ਸਤਿਗੁਰੂ ਜੀ ਦੱਸਦੇ ਕਿ ਜੇ ਭਾਈ ਤੂੰ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਧਾਰਮਿਕ ਕਰਮ ਵੀ ਕਰਦਾ ਹੈ ਅਤੇ ਤਾਂ ਵੀ ਕੋਈ ਉਹਦਾ ਬਹੁਤਾ ਫਾਇਦਾ ਨਹੀਂ, ਕਿਉਂਕਿ ਤੂੰ ਲੱਕ ਦੇ ਦੁਆਲੇ ਧੋਤੀ ਵੀ ਬੰਨਦਾ ਹੈ, ਮੱਥੇ 'ਤੇ ਤਿਲਕ ਵੀ ਲਾਉਣਾ ਹੈ, ਗਲ ਦੇ ਵਿੱਚ ਮਾਲਾ ਵੀ ਪਾਉਣਾ ਹੈ, ਪਰ ਜੇ ਇੰਨਾ ਕੁਝ ਕਰਕੇ ਵੀ ਤੂੰ ਨਾਲ ਧਾਰਮਿਕ ਪੁਸਤਕਾਂ ਦਾ ਪਾਠ ਵੀ ਪੜ੍ਹਦਾ ਹੈ ਅਤੇ ਇਹ ਚੰਗੀ ਗੱਲ ਹੈ, ਧਾਰਮਿਕ ਪਹਿਰਾਵਾ, ਪਰ ਜੇ ਇਹਦੇ ਨਾਲ ਨਾਲ ਅੰਤਰ ਕ੍ਰੋਧ, ਤੇਰੇ ਅੰਦਰ ਕ੍ਰੋਧ ਹੈ ਅਤੇ ਫਿਰ ਇਹ ਤੇਰੇ ਧਾਰਮਿਕ ਕਰਮ ਵੀ ਜਿਹੜੇ ਨੇ ਨਾ, ਕਹਿੰਦੇ ਤੈਨੂੰ ਪਾਰ ਨਹੀਂ ਕਰ ਸਕਦੇ, ਇਹ ਇਸ ਤਰ੍ਹਾਂ ਦੇ ਨਾਟਸ਼ਾਲਾ, ਕਹਿੰਦੇ ਫਿਰ ਜੇ ਇਹ ਤੇਰਾ ਜੀਵਨ ਇੱਦਾਂ ਦਾ ਹੈ ਕਿ ਜਿਵੇਂ ਨਾਟਸ਼ਾਲਾ, ਨਾਟਕਸ਼ਾਲਾ ਵਿੱਚ ਕੋਈ ਬੰਦਾ ਕੰਮ ਕਰਦਾ ਹੈ ਨਾ, ਕਦੀ ਉਹ ਧਾਰਮਿਕ ਬਣ ਜਾਂਦਾ, ਕਦੀ ਰਾਜਨੀਤਿਕ, ਕਦੀ ਸਮਾਜਿਕ, ਇਹ ਕਹਿੰਦੇ ਫਿਰ ਤੇਰੀ ਖੇਡ ਵੀ ਇਸ ਤਰ੍ਹਾਂ ਦੀ ਜਾਪੇਗੀ। ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀਂ ਸੁਖ ਥੀਆ। ਜਿਹੜਾ ਨਾਮ ਨੂੰ ਵਿਸਾਰ ਕੇ ਮਾਇਆ ਦੇ ਪਦਾਰਥਾਂ ਦੇ ਨਸ਼ੇ ਦੇ ਵਿੱਚ ਗਲਤਾਨ ਰਹਿੰਦਾ ਹੈ, ਉਹਨੂੰ ਫਿਰ ਬਿਨ ਗੁਰ ਭਗਤ ਨਾ ਹੀ ਸੁਖ ਥੀਆ, ਉਹਨੂੰ ਗੁਰੂ ਦੀ ਭਗਤੀ ਨਹੀਂ ਕੀਤੀ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਅਤੇ ਇਹ ਦੁਨੀਆਂ ਦੇ ਜਿਹੜੇ ਪਦਾਰਥ ਵੀ ਉਹਨੂੰ ਸੁਖੀ ਨਹੀਂ ਕਰ ਸਕਦੇ। ਸੂਕਰ ਸਵਾਨ ਗਰਤਪ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ। ਜਿਹੜਾ ਭਗਤੀ ਵੀ ਹੋਣਾ ਜੀਵਨ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਏ, ਉਹ ਸੂਅਰ ਦੀ, ਕੁੱਤੇ ਦੀ, ਗਧੇ ਦੀ, ਬਿੱਲੇ ਦੀ, ਇਸ ਤਰ੍ਹਾਂ ਦੀਆਂ ਕਹਿੰਦੇ ਪਸ਼ੂਆਂ ਦੀਆਂ ਜੂਨਾਂ ਵਿੱਚ ਵੀ ਜਾਂਦਾ ਏ, ਕਦੀ ਉਹ ਮਲੇਸ਼ ਅਤੇ ਕਦੀ ਨੀਚ ਚੰਡਾਲ ਬਣ ਕੇ ਦੁਨੀਆਂ ਵਿੱਚ ਜੰਮਦਾ ਮਰਦਾ ਏ। ਗੁਰ ਤੇ ਮੋਹ ਫੇਰੇ ਤਿੰਨ ਜੋਨ ਭਵਾਈਐ। ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਏ, ਮੂੰਹ ਫੇਰ ਲੈਂਦਾ ਏ, ਉਹ ਫਿਰ ਇਹਨਾਂ ਜੂਨਾਂ ਦੇ ਵਿੱਚ, ਜਿਹੜਾ ਪਸ਼ੂਆਂ ਦੀ, ਪੰਛੀਆਂ ਦੀ ਜੂਨਾਂ ਵਿੱਚ ਘੁੰਮਦਾ ਏ,
ਬੰਧਨ ਵੱਧਦੇ ਆਈਏ ਜਾਈਏ ਉਹ ਇਸ ਬੰਧਨ ਦੇ ਵਿੱਚ ਵੱਧਦਾ ਜੰਮਦਾ ਮਰਦਾ ਰਹਿੰਦਾ, ਕਦੀ ਆ ਜਾਂਦਾ ਕਦੀ ਚਲ ਜਾਂਦਾ। ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ, ਜਿਹੜਾ ਗੁਰੂ ਦੀ ਸੇਵਾ ਵਿੱਚ ਲੱਗ ਜਾਂਦਾ ਉਹ ਨਾਮ ਰੂਪੀ ਪਦਾਰਥ ਪ੍ਰਾਪਤ ਕਰ ਲੈਂਦਾ ਹੈ ਅਤੇ ਉਹਦੇ ਹਿਰਦੇ ਦੇ ਅੰਦਰ ਜਦੋਂ ਪਰਮਾਤਮਾ ਦਾ ਨਾਮ ਸਦਾ ਹੀ ਵੱਸਦਾ ਰਹਿੰਦਾ ਏ ਉਹਦਾ ਇਸ ਜੀਵਨ ਵਿੱਚ ਉਧਾਰ ਹੋ ਜਾਂਦਾ ਹੈ। ਸਾਚੀ ਦਰਗਹਿ ਪੂਛਣਾ ਹੋਏ ਮਾਨੈ ਹੁਕਮ ਸੀਜੈ ਦਰਸ ਹੋਏ, ਜਿਹੜਾ ਬੰਦਾ ਨਾਮ ਨਹੀਂ ਜਪਦਾ, ਗੁਰਦੇਵ ਜੀ ਕਹਿੰਦੇ ਸਾਚੀ ਦਰਗਹਿ ਪੂਛਣਾ ਹੋਏ ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ, ਉੱਥੇ ਉਹਨੂੰ ਕੋਈ ਮਾਣ ਸਨਮਾਨ ਨਹੀਂ ਮਿਲਦਾ। ਮਾਨੈ ਹੁਕਮ ਸੀਜੈ ਦਰਸ ਹੋਏ, ਜਿਹੜਾ ਹੁਕਮ ਮੰਨਦਾ ਏ ਗੁਰੂ ਦਾ ਪਰਮਾਤਮਾ ਦਾ ਉਹ ਹੁਕਮ ਮੰਨ ਕੇ ਆਪਣੇ ਜੀਵਨ ਵਿੱਚ ਕਾਮਯਾਬ ਹੋ ਜਾਂਦਾ ਹੈ। ਸਤਿਗੁਰ ਮਿਲੈ ਤਾਂ ਤਿਸ ਕਉ ਜਾਣੈ, ਜਿਨ੍ਹਾਂ ਨੂੰ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਏ ਉਹ ਪਰਮਾਤਮਾ ਦੇ ਨਾਲ ਜਾਣ ਪਹਿਚਾਣ ਬਣਾ ਲੈਂਦੇ ਨੇ। ਰਹਿ ਰਜਾਈ ਹੁਕਮ ਪਛਾਣੈ, ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਹੁਕਮ ਨੂੰ ਪਛਾਣ ਕੇ ਪਰਮਾਤਮਾ ਦੇ ਦਰ ਦੇ ਨਾਲ ਸਾਂਝ ਬਣਾ ਲੈਂਦੇ ਨੇ। ਹੁਕਮ ਪਛਾਣ ਸੱਚੈ ਦਰਵਾਸ, ਜਿਹੜੇ ਪਰਮਾਤਮਾ ਦੇ ਹੁਕਮ ਨਾਲ ਜਾਣ ਪਛਾਣ ਬਣਾ ਲੈਂਦੇ ਨੇ ਉਹ ਸੱਚੇ ਦਰ 'ਤੇ ਉਹਨਾਂ ਨੂੰ ਵਾਸਾ ਮਿਲ ਜਾਂਦਾ ਏ ਪਰਮਾਤਮਾ ਦੇ ਦਰ 'ਤੇ। ਕਾਲ ਬੇਕਾਲ ਸ਼ਬਦ ਭਈ ਨਾਸ, ਅਤੇ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਲੈਂਦੇ ਨੇ, ਨਾਸ਼ ਕਰ ਦਿੰਦੇ ਹਨ। ਰਹਿ ਅਤੀਤ ਜਾਣੈ ਸਭ ਤਿਸਕਾ, ਫਿਰ ਉਹ ਦੁਨੀਆਂ ਦੇ ਵਿੱਚ ਦੁਨੀਆਂ ਦੇ ਰਸਾਂ ਨੂੰ ਭੋਗਦੇ ਨੇ ਪਰ ਰਹਿੰਦੇ ਇਹਨਾਂ ਤੋਂ ਨਿਰਲੇਪ ਨੇ, ਉਹ ਇਹਨਾਂ ਦੁਨੀਆਂ ਨੂੰ ਧਨ ਦੌਲਤ ਨੂੰ ਆਪਣਾ ਨਹੀਂ ਮੰਨਦੇ, ਸਾਰਾ ਕੁਝ ਪਰਮਾਤਮਾ ਦਾ ਹੀ ਮੰਨਦੇ ਹਨ। ਤਨ ਮਨ ਅਰਪੈ ਹੈ ਇਹ ਜਿਸਕਾ, ਉਹ ਆਪਣਾ ਤਨ ਮਨ ਧਨ ਸਾਰਾ ਕੁਝ ਪਰਮਾਤਮਾ ਦਾ ਸਮਝ ਕੇ ਪਰਮਾਤਮਾ ਨੂੰ ਸੌਂਪ ਦਿੰਦੇ, ਕੋਈ ਹੰਕਾਰ ਦਾਵਾ ਨਹੀਂ ਕਰਦਾ। ਨਾ ਉਹ ਆਵੈ ਨਾ ਉਹ ਜਾਏ, ਨਾਨਕ ਸਾਚੇ ਸਾਚ ਸਮਾਏ, ਜਿਹੜਾ ਇਸ ਤਰ੍ਹਾਂ ਦਾ ਗੁਰੂ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦਾ ਏ ਨਾ ਉਹ ਆਵੈ ਨਾ ਉਹ ਜਾਏ, ਉਹ ਆਉਣ ਜਾਣ ਦੇ ਜੰਮਣ ਮਰਨ ਦੇ ਚੱਕਰ ਤੋਂ ਖਤਮ ਹੋ ਜਾਂਦਾ ਹੈ। ਨਾਨਕ ਸਾਚੇ ਸਾਚ ਸਮਾਏ, ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਕੇ ਆ ਸਮਝਾਉਂਦੇ ਨੇ ਕਿ ਜਿਹੜਾ ਮਨ ਦੁਨੀਆਂ ਵਾਲੇ ਪਾਸੇ ਝੁਕਦਾ ਏ ਉਹ ਜੰਮਣ ਮਰਨ ਵਿੱਚ ਰਹਿੰਦਾ ਏ, ਜਿਹੜਾ ਗੁਰੂ ਦੇ ਬਾਣੀ ਅਨੁਸਾਰ ਪਰਮਾਤਮਾ ਦੀ ਬੰਦਗੀ ਕਰਦਾ ਏ ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜਾਈ ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਕਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਏ